ਦਾਨ ਬਬੇਕ ਦਾਨ ਵਿਸਾਹ ਦਾਨ ਭਰੂਸਾ ਦਾਨ ਦਾਨਾ ਸਰਦਾਨਾ ਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈ

ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਮਾਨਿਆਂ ਦੇ ਮਾਨ ਨੇਤਾਨਿਆਂ ਦੇ ਤਾਨ ਦੇਵਤਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜੂਰ ਸ਼ਬਦ ਦੀ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਉਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟੱਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜੂਰ ਪ੍ਰਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਪਰ ਪਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: আমি তো সেই সিঁড়ি
1: ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦੇ ਹਿੰਦੀ ਪੰਜਾਬੀ ਸੇਵਾ। ਸਵੇਰ ਦੇ 6 ਵਜੇ ਨੇ ਆਉਣ ਸਮਾਂ ਫਰਮਾਨਿਆ ਸੁਫੀਆਨਾ ਕਲਾਮ।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿਚ ਮਹਿਲਾ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਲਈ ਮੌਕੇ ਵਧਾਉਣ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਭਾਰਤ ਨੇ ਨੇਪਾਲ ਵਿਚ ਭਿਆਨਕ ਖੜਨ ਦੇ ਮੱਦੇਨਜ਼ਰ ਮਾਨਵਤਾਵਾਦੀ ਸਹਾਇਤਾ ਤੇਜ਼ ਕਰਦਿਆਂ 130 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਹੈ। ਪੰਜਾਬ ਦੇ ਸਾਬਕ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਵਿਚ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਹੈ। ਅੱਜ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਹੈ। ਇਹ ਦਿਨ ਦੁਨੀਆ ਭਰ ਵਿਚ ਆਤਮ ਹੱਤਿਆਵਾਂ ਰੋਕਣ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਅਤੇ ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿਚ ਮਹਿਲਾ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਲਈ ਮੌਕੇ ਵਧਾਉਣ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨਵੀਂ ਦਿੱਲੀ ਵਿਚ ਬ੍ਰਿਕਸ WBA ਮਹਿਲਾ ਅਗਵਾਈ ਵਿਕਾਸ ਸੰਮੇਲਨ ਵਿਚ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਦੇ ਵਿਕਾਸ ਅਤੇ ਮੌਕਿਆਂ ਨੂੰ ਵਧਾਉਣ ਲਈ ਕਰਜ਼ੇ ਬਾਜ਼ਾਰ ਅਤੇ ਵਪਾਰ ਤੇ ਸਪਸ਼ਟ ਨਿਯਮਾਂ ਤੱਕ ਆਸਾਨ ਪਹੁੰਚ ਦੀ ਲੋੜ ਤੇ ਜ਼ੋਰ ਦਿੱਤਾ। ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਔਰਤਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਤੇ ਸਮਰੱਥ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਹੈ। ਨਾਲ ਹੀ ਉਨ੍ਹਾਂ ਨੂੰ ਸਿੱਖਿਆ, ਹੁਨਰ ਅਤੇ ਬਿਹਤਰ ਜੀਵਨ ਪੱਧਰ ਰਾਹੀਂ ਦੇਸ਼ ਦੇ ਵਿਕਾਸ ਦਾ ਚਾਲਕ ਬਣਾਇਆ ਹੈ। ਔਰਤਾਂ ਦੀ ਵਿੱਤੀ ਸ਼ਮੂਲੀਅਤ ਬਾਰੇ ਸ੍ਰੀ ਗੋਇਲ ਨੇ ਕਿਹਾ ਕਿ ਦੇਸ਼ ਵਿਚ ਲਗਭਗ 30 ਕਰੋੜ ਮਹਿਲਾ ਬੈਂਕ ਖਾਤਾ ਧਾਰਕ ਨੇ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀਆਂ ਇਛੁੱਕ ਔਰਤਾਂ ਨੂੰ ਬਿਨਾਂ ਕਿਸੇ ਗਰੰਟੀ ਦੇ ਕਰਜ਼ੇ ਦਿੱਤੇ ਜਾਂਦੇ ਨੇ।
1: भारत में करीब 30 करोड़ महिलाओं के बैंक खाते हैं। अपना काम शुरू करने वाली महिलाओं को बिना किसी जमानत के ऋण भी दिया जा रहा है। इसके अंतर्गत करीब 10 करोड़ ग्रामीण महिलाएं 90 लाख से अधिक स्वयं सहायता समूहों से जुड़ी हैं।
2: आर मेंबर्स ऑफ 9 मिलियन सेल्फ हेल्प ग्रुप्स।
0: ਬ੍ਰਿਕਸ ਦੇਸ਼ਾਂ ਦਰਮਿਆਨ ਵਧੇਰੇ ਸਹਿਯੋਗ ਦੀ ਮੰਗ ਕਰਦੇ ਉਨ੍ਹਾਂ ਕਿਹਾ ਕਿ ਗੱਲਬਾਤ ਅਤੇ ਕੂਟਨੀਤੀ ਮੈਂਬਰ ਦੇਸ਼ਾਂ, ਭਾਈਵਾਲ ਦੇਸ਼ਾਂ ਅਤੇ ਦੁਨੀਆ ਲਈ ਇਕ ਵਧੇਰੇ ਖੁਸ਼ਹਾਲ ਭਵਿੱਖ ਦਾ ਰਾਹ ਨੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਰੇਸ ਐਤਵਾਰ ਨੂੰ ਨਵੀਂ ਦਿੱਲੀ ਵਿਚ ਬ੍ਰਿਕਸ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਦਸਿਆ ਹੈ ਕਿ ਉਹ ਆਪਣੇ ਸੰਬੋਧਨ ਵਿਚ ਦੁਨੀਆ ਦੀਆਂ ਬਦਲਦੀਆਂ ਬਹੁਤ ਧਰੂਵੀ ਹਕੀਕਤਾਂ ਨੂੰ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਗੁਤਰੇਸ ਇਸ ਗੱਲ ਤੇ ਜ਼ੋਰ ਦੇਣਗੇ ਕਿ ਅੱਜ ਦੀਆਂ ਆਰਥਿਕ, ਜਨਸੰਖਿਆਕੀ ਅਤੇ ਭੂ ਰਾਜਨੀਤਿਕ ਹਕੀਕਤਾਂ 1945 ਦੀਆਂ ਹਕੀਕਤਾਂ ਤੋਂ ਵੱਖਰੀਆਂ ਨੇ ਅਤੇ ਬ੍ਰਿਕਸ ਦੇਸ਼ ਇਸ ਬਦਲਦੀ ਹਕੀਕਤ ਦੀ ਨੁਮਾਇੰਦਗੀ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਣ ਵਾਲਾ ਇਹ ਸੰਮੇਲਨ ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ ਵਿਸ਼ੇ ਤੇ ਆਧਾਰਿਤ ਹੈ। ਸ੍ਰੀ ਦੁਜਾਰਿਕ ਨੇ ਕਿਹਾ ਕਿ ਗੁਤਰੇਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਸਮੇਤ ਹੋਰ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕਰਨ ਦੀ ਵੀ ਉਮੀਦ ਹੈ। ਨੇਪਾਲ ਵਿਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਭਾਰਤ ਨੇ ਮਾਨਵਤਾਵਾਦੀ ਸਹਾਇਤਾ ਤੇਜ਼ ਕਰਦਿਆਂ 130 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਹੈ। ਭਾਰਤ ਨੇ ਪਾਲ, ਬਚਾਅ ਅਤੇ ਫੋਰੈਂਸਿਕ ਕਾਰਜਾਂ ਵਿਚ ਮਦਦ ਲਈ 54 ਮਾਹਰਾਂ ਦੀਆਂ ਸੇਵਾਵਾਂ ਵੀ ਮੁਹੱਈਆ ਕਰਾਈਆਂ ਨੇ। ਨੇਪਾਲ ਵਿਚ ਭਾਰਤੀ ਦੂਤਕਾਰ ਨੇ ਕੱਲ੍ਹ ਦਸਿਆ ਕਿ ਭਾਰਤੀ ਹਵਾਈ ਫੌਜ ਦਾ 8ਵਾਂ ਜਹਾਜ਼ 35 ਟਨ ਰਾਹਤ ਅਤੇ ਬਚਾਅ ਸਮੱਗਰੀ ਲੈ ਕੇ ਕਾਠਮੰਡੂ ਪਹੁੰਚਿਆ। ਅਧਿਕਾਰੀਆਂ ਨੇ ਦਸਿਆ ਕਿ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,377 ਹੋ ਗਈ, ਜਦਕਿ 5,000 ਤੋਂ ਵੱਧ ਲੋਕ ਹਾਲਾਂ ਵੀ ਲਾਪਤਾ ਨੇ। ਰਾਸ਼ਟਰੀ ਆਫ਼ਤ ਜੋਖਮ ਪ੍ਰਬੰਧਨ ਅਥਾਰਟੀ ਨੇ ਦਸਿਆ ਕਿ ਸਭ ਤੋਂ ਵੱਧ 364 ਮੌਤਾਂ ਚਿਤਵਨ ਵਿਚ ਦਰਜ ਕੀਤੀਆਂ ਗਈਆਂ ਨੇ, ਜਿਸ ਤੋਂ ਬਾਅਦ 228 ਮੌਤਾਂ ਨਵਲਪਰਾਸੀ ਪੂਰਬ ਅਤੇ 222 ਨਵਲਪਰਾਸੀ ਪੱਛਮ ਵਿਚ ਹੋਈਆਂ ਨੇ। ਪ੍ਰਭਾਵਿਤ ਇਲਾਕਿਆਂ ਵਿਚੋਂ 13,600 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਵਿਚ ਜਪਾਨ ਏਅਰ ਸੈਲਫ ਡਿਫੈਂਸ ਫੋਰਸ ਦੇ ਲੜਾਕੂ ਜਹਾਜ਼ਾਂ ਦੀ ਪਹਿਲੀ ਭਾਰਤ ਫੇਰੀ ਨੂੰ ਭਾਰਤ ਜਪਾਨ ਰੱਖਿਆ ਭਾਈਵਾਲੀ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਦਸਿਆ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸਿੰਘ ਨੇ ਕਿਹਾ ਕਿ ਇਹ ਦੋਹਾਂ ਦੇਸ਼ਾਂ ਵਿਚਕਾਰ ਵੱਧ ਰਹੇ ਵਿਸ਼ਵਾਸ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਪ੍ਰਤੀ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸ੍ਰੀ ਸਿੰਘ ਨੇ ਕਿਹਾ ਕਿ ਫੈਸਲਾ ਪਿਛਲੇ ਮਹੀਨੇ ਨਵੀਂ ਦਿੱਲੀ ਵਿਚ ਉਨ੍ਹਾਂ ਦੇ ਜਪਾਨੀ ਹਮਰੁਤਬਾ ਸ਼ਿਨਜੀਰੋ ਕੋਇਜੂਮੀ ਨਾਲ ਸਾਰਥਕ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਸੀ। ਰੱਖਿਆ ਮੰਤਰੀ ਨੇ ਕਿਹਾ ਕਿ ਵੀਰ ਗਾਰਜਨ ਅਭਿਆਸ ਵਰਗੇ ਦੁਵੱਲੇ ਦੌਰੇ ਨਾਲ ਇਹ ਤਾਲਮੇਲ ਹੋਰ ਮਜ਼ਬੂਤ ਹੋਏਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਸ੍ਰੀਲੰਕਾ ਦੇ 2 ਦਿਨਾਂ ਦੌਰੇ ਤੇ ਨੇ। ਅੱਜ ਉਨ੍ਹਾਂ ਕੋਲੰਬੋ ਵਿਚ ਸ੍ਰੀਲੰਕਾ ਦੇ ਸਾਬਕ ਕ੍ਰਿਕਟਰਾਂ ਅਰਵਿੰਦ ਡੀ ਸਿਲਵਾ, ਸਨਥ ਜੈਸੂਰੀਆ ਅਤੇ ਚਮਿੰਡਾ ਵਾਸ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਇਨ੍ਹਾਂ ਕ੍ਰਿਕਟਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇਕ ਸੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ।

0: ਪੰਜਾਬ ਦੇ ਸਾਬਕ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਵਿਚ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਹ 94 ਸਾਲਾਂ ਦੇ ਸਨ। ਸਾਲ 2012 ਵਿਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ। ਸ੍ਰੀ ਭਗਤ ਨੇ ਉਸ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿਚ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ, ਜੰਗਲਾਤ, ਜੰਗਲੀ ਜੀਵ ਅਤੇ ਕਿਰਤ ਵਿਭਾਗਾਂ ਦੇ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਨੇ ਤਿੰਨ ਵਾਰ 1997, 2007 ਅਤੇ 2012 ਵਿਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਵੀ ਸੇਵਾ ਨਿਭਾਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮੀ 5 ਵਜੇ ਜਲੰਧਰ ਵਿਚ ਮਾਡਲ ਹਾਊਸ ਨੇੜੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਏਗਾ। ਪੰਜਾਬ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਅੱਜ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਹੈ। ਇਹ ਦਿਨ ਦੁਨੀਆਂ ਭਰ ਵਿਚ ਆਤਮ ਹੱਤਿਆਵਾਂ ਰੋਕਣ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਯਾਦ ਦਵਾਉਂਦਾ ਹੈ ਕਿ ਭਾਵਨਾਤਮਕ ਤਣਾਅ ਅਤੇ ਮੁਸ਼ਕਲ ਹਾਲਾਤ ਨਾਲ ਜੂਝ ਰਹੇ ਲੋਕਾਂ ਨੂੰ ਸਮੇਂ ਸਿਰ ਸਹਾਇਤਾ, ਸਮਝ ਅਤੇ ਢੁਕਵੀਂ ਦੇਖਭਾਲ ਦੀ ਲੋੜ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਕਿ ਧੀਰਜ ਨਾਲ ਅਤੇ ਬਿਨਾਂ ਕਿਸੇ ਅਗਾਉਂ ਧਾਰਨਾ ਦੇ ਉਨ੍ਹਾਂ ਨੂੰ ਸੁਣਨਾ ਉਨ੍ਹਾਂ ਨੂੰ ਮਦਦ ਲੈਣ ਲਈ ਉਤਸ਼ਾਹਿਤ ਕਰ ਸਕਦਾ ਹੈ। ਇਸ ਮੌਕੇ ਤੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਭਾਵਨਾਤਮਕ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਲੋੜ ਪੈਣ ਤੇ ਪਰਿਵਾਰ, ਕਿਸੇ ਭਰੋਸੇਮੰਦ ਵਿਅਕਤੀ ਤੇ ਮਾਨਸਿਕ ਸਿਹਤ ਮਾਹਰ ਤੋਂ ਮਦਦ ਲੈਣ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਪਰਮਵੀਰ ਚੱਕਰ ਨਾਲ ਸਨਮਾਨਿਤ ਕੰਪਨੀ ਕੁਆਟਰ ਮਾਸਟਰ ਹੌਲਦਾਰ ਅਬਦੁਲ ਹਾਮਿਦ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਬਿਰਲਾ ਨੇ ਕਿਹਾ ਕਿ ਅਬਦੁਲ ਹਾਮਿਦ ਨੇ 1965 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਅਦੁੱਤੀ ਹਿੰਮਤ ਅਤੇ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਸਰਵਉੱਚ ਕੁਰਬਾਨੀ ਦਿੱਤੀ। ਸ੍ਰੀ ਬਿਰਲਾ ਨੇ ਕਿਹਾ ਕਿ ਆਪਣੀ ਹਿੰਮਤ ਅਤੇ ਹਾਜ਼ਰ ਦਿਮਾਗੀ ਨਾਲ ਅਬਦੁਲ ਹਾਮਿਦ ਨੇ ਦੁਸ਼ਮਣ ਦੇ ਕਈ ਟੈਂਕਾਂ ਨੂੰ ਤਬਾਹ ਕੀਤਾ ਅਤੇ ਮੁਸ਼ਕਲ ਹਾਲਾਤ ਦੇ ਬਾਵਜੂਦ ਮੋਰਚੇ ਤੇ ਡਟੇ ਰਹੇ। ਲੋਕ ਸਭਾ ਸਪੀਕਰ ਨੇ ਕਿਹਾ ਕਿ ਰਾਸ਼ਟਰ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ। ਬਿਹਾਰ ਵਿਚ ਹੜ੍ਹਾਂ ਸਬੰਧੀ ਹਾਲਤ ਵਿਚ ਥੋੜਾ ਸੁਧਾਰ ਹੋਇਆ ਹੈ। ਕਈ ਨਦੀਆਂ ਵਿਚ ਪਾਣੀ ਦਾ ਪੱਧਰ ਹੁਣ ਘੱਟ ਰਿਹਾ। ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਨੇ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ੍ਹ ਮਲੇਸ਼ੀਆ, ਤਿਮੋਰ ਲੈਸਟੇ ਅਤੇ ਮਿਆਂਮਾਰ ਦੇ ਆਪਣੇ ਹਮਰੁਤਬਾ ਨਾਲ ਉੱਚ ਪੱਧਰੀ ਦੁਵੱਲੀਆਂ ਮੀਟਿੰਗਾਂ ਕੀਤੀਆਂ। ਮਲੇਸ਼ੀਆ ਦੇ ਖੇਤੀਬਾੜੀ ਮੰਤਰੀ ਮੁਹੰਮਦ ਬਿਨ ਸਾਬੂ ਨਾਲ ਆਪਣੀ ਮੁਲਾਕਾਤ ਵਿਚ ਸ੍ਰੀ ਚੌਹਾਨ ਨੇ ਗਿਆਨ, ਮਹਾਰਤ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਦੀ ਅਹਿਮੀਅਤ ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਦੋਹਾਂ ਮੰਤਰੀਆਂ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ। ਦੋਵੇਂ ਦੇਸ਼ ਇਸ ਗੱਲ ਤੇ ਸਹਿਮਤ ਹੋਏ ਕਿ ਬਹੁਤ ਸਾਰੇ ਦੁਵੱਲੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਸ੍ਰੀ ਚੌਹਾਨ ਨੇ ਮਿਆਂਮਾਰ ਦੇ ਖੇਤੀਬਾੜੀ ਮੰਤਰੀ ਮਿਨ ਨੌਂਗ ਨਾਲ ਵੀ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਤੇ ਸਹਾਇਕ ਖੇਤਰਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦੋਹਾਂ ਦੇਸ਼ਾਂ ਵਿਚਕਾਰ ਇਕ ਸਮਝੌਤਾ ਪੱਤਰ ਅੰਤਮ ਪੜਾਅ ਵਿਚ ਹੈ। ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਇਹ ਮੈਚ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਭਾਰਤੀ ਸਮੇਂ ਅਨੁਸਾਰ ਰਾਤੀ 8 ਵਜੇ ਸ਼ੁਰੂ ਹੋਏਗਾ। ਭਾਰਤ ਨੇ ਆਪਣੇ ਗਰੁੱਪ ਪੜਾਅ ਦੇ ਤਿੰਨੋਂ ਮੈਚ ਜਿੱਤੇ ਨੇ। ਕੱਲ੍ਹ ਦੂਜੇ ਸੈਮੀਫਾਈਨਲ ਵਿਚ ਸ੍ਰੀਲੰਕਾ ਤੇ ਪਾਕਿਸਤਾਨ ਆਹਮੋ ਸਾਹਮਣੇ ਹੋਣਗੇ। ਯੂਐਸ ਓਪਨ ਟੈਨਿਸ ਵਿਚ ਮਰਦਾਂ ਦੇ ਸਿੰਗਲਸ ਦੇ ਸੈਮੀਫਾਈਨਲ ਵਿਚ ਅੱਜ ਅਮਰੀਕੀ ਖਿਡਾਰੀ ਬੈਨ ਸ਼ੈਲਟਨ ਅਤੇ ਫਰਾਂਸਿਸ ਟਿਆਫੋ ਆਹਮੋ ਸਾਹਮਣੇ ਹੋਣਗੇ। ਸ਼ੈਲਟਨ ਨੇ 5 ਸੈੱਟਾਂ ਦੇ ਰੋਮਾਂਚਕ ਮੁਕਾਬਲੇ ਵਿਚ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਨੂੰ 6-7, 6-1, 6-3, 1-6, 7-6 ਨਾਲ ਹਰਾਇਆ। 11ਵਾਂ ਦਰਜਾ ਪ੍ਰਾਪਤ ਟਿਆਫੋ ਨੇ ਹਮਵਤਨ ਐਲੈਕਸ ਮਿਸ਼ਲੇਸਨ ਨੂੰ ਹਰਾਇਆ ਹੈ। ਮਹਿਲਾ ਸਿੰਗਲ ਸੈਮੀਫਾਈਨਲ ਵਿਚ ਭਲਕੇ ਮੌਜੂਦਾ ਚੈਂਪੀਅਨ ਐਰੀਨਾ ਸਬਾਲੈਂਕਾ ਦਾ ਮੁਕਾਬਲਾ ਜੈਸਿਕਾ ਨਾਲ ਹੋਏਗਾ। ਦੂਜਾ ਸੈਮੀਫਾਈਨਲ ਕੋਕੋ ਗੌਫ ਤੇ ਐਲੇਨਾ ਰਬਿਕਿਨਾ ਵਿਚਕਾਰ ਖੇਡਿਆ ਜਾਏਗਾ। ਅੰਤ ਵਿਚ 94ਵੀਆਂ ਖਬਰਾਂ ਤੇ ਇਕ ਨਜ਼ਰ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿਚ ਮਹਿਲਾ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਲਈ ਮੌਕੇ ਵਧਾਉਣ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਭਾਰਤ ਨੇ ਨੇਪਾਲ ਵਿਚ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਮਾਨਵਤਾਵਾਦੀ ਸਹਾਇਤਾ ਪੇਸ਼ ਕਰਦਿਆਂ 130 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਹੈ। ਪੰਜਾਬ ਦੇ ਸਾਬਕ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਵਿਚ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਹੈ। ਅੱਜ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਹੈ। ਇਹ ਦਿਨ ਦੁਨੀਆਂ ਭਰ ਵਿਚ ਆਤਮ ਹੱਤਿਆਵਾਂ ਰੋਕਣ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਤੇ ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
1: ये आकाशवाणी है। खबरों के साथ मैं शगुफ्ता यास्मीन।

ਕਦੇ ਬਿਜਲੀ ਬਚਾਉਂਦੇ ਹੈ ਤੇ ਰੋਸ਼ਨੀ ਵੀ ਬਹੁਤ ਹੁੰਦੀ ਹੈ। ਅੱਜ ਦੇ ਦਿਨਾਂ ਵਿੱਚ ਬਾਜ਼ਾਰ ਵਿੱਚ ਆਟੋਮੈਟਿਕ ਯੰਤਰ ਮਿਲਣਾ ਕਰੇਂਦੇ ਜਿਹੜੇ ਚੱਲ ਕੇ ਆਪ ਹੀ ਬੰਦ ਥੇ ਵੱਜਦੇ ਹਨ। ਜੇ ਕੋ ਗੀਜ਼ਰ ਵਿੱਚ ਪਾਣੀ ਗਰਮ ਥੀ ਗਿਆ ਤਾਂ ਉਹ ਆਪੋ ਹੀ ਬੰਦ ਥੇ ਵੱਜੇਗਾ। ਇਸ ਤਰ੍ਹਾਂ ਦੇ ਯੰਤਰ ਖਰੀਦਣੇ ਨਾਲ ਬਿਜਲੀ ਦੀ ਬਚਤ ਥੀਵੇਗੀ। ਏਸੀ ਕੋ 23 ਤੋਂ 25 ਡਿਗਰੀ ਉੱਤੇ ਰੱਖੋ। ਹਰ ਡਿਗਰੀ ਸੈਲਸੀਅਸ ਉੱਤੇ ਬਿਜਲੀ ਦੀ ਖਪਤ 5% ਬਹੁਤ ਹੁੰਦੀ ਹੈ। ਇੱਕ ਗੱਲ ਬਿਆਨ ਵਿੱਚ ਤੁਹਾਨੂੰ ਬਹੁਤ ਵਧੀਆ ਦੱਸਦੀ ਹਾਂ ਕਿ ਸੋਲਰ ਐਨਰਜੀ ਯਾਨੀ ਕਿ ਸੌਰ ਊਰਜਾ ਨਾਲ ਚੱਲਣ ਵਾਲੇ ਹੀਟਰ ਗੀਜ਼ਰ ਖਰੀਦੇ ਜਾਵਣ ਤਾਂ ਬਿਜਲੀ ਦਾ ਬਿੱਲ ਬਹੁਤ ਘੱਟ ਆਸੀ। ਇਹਨਾਂ ਛੋਟੀ ਛੋਟੀ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਥੀਏ ਬਿਜਲੀ ਦੀ ਬਹੁਤ ਬਚਤ ਹੋ ਸੀ। ਅੱਜ ਮਾਂ ਕੇ ਤੁਹਾਡੇ ਦੋ ਤੇ ਹੁਣ ਮੈਂ ਤੁਹਾਨੂੰ ਸੁਣਾਉਂਦੀ ਹਾਂ ਇੱਕ ਬਹੁਤ ਵਧੀਆ ਗੀਤ ਅਤੁੱਲਾ ਖਾਨ ਦੀ ਆਵਾਜ਼ ਵਿੱਚ। ਨਾ ਤੂੰ ਮੇਰੇ ਸਨ, ਨਾ ਦੁੱਖ ਮੇਰੇ ਸਨ, ਨਾ ਮੈਂ ਇਜ਼ਹਾਰ ਕਰ ਸਕਸਾਂ।

ਉਹ ਹੈ ਅਤੌਲਾ ਖਾਨ ਦਾ ਗਾਇਆ ਗੀਤ ਤੇ ਹੁਣ ਗੱਲ ਕਰਦੇ ਹਾਂ ਚੀ ਚੀ ਚੀ ਚੀ ਕਰਦੀਆਂ ਚਿੜੀਆਂ ਦੀ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ ਚੀ ਚੀ ਕਰਦੀਆਂ ਚਿੜੀਆਂ ਇਹਨਾਂ ਦੀ ਆਵਾਜ਼ ਕੰਨਾਂ ਕੋ ਆਨੰਦ ਨਾਲ ਭਰ ਦਿੰਦੀ ਹੈ ਤੁਹਾਨੂੰ ਬੜੀ ਵਧੀਆ ਗੱਲ ਦੱਸਦੀ ਹਾਂ ਕਿ ਇਹ ਚਿੜੀ ਨੇ ਉਨੀ ਹੀ ਪੁਰਾਣੀ ਹੈ ਜਿੰਨਾ ਕੋ ਇਨਸਾਨ ਪਰ ਅਫਸੋਸ ਦੀ ਗੱਲ ਹੈ ਕਿ ਚਿੜੀਆਂ ਹੁਣ ਘੱਟ ਡੈਂਦੀਆਂ ਹਨ ਸ਼ਹਿਰਾਂ ਵਿਚ ਹੀ ਨਹੀਂ ਗਰਾਵਾਂ ਵਿਚ ਵੀ ਇਹ ਪਕਸ਼ੀ ਹੁਣ ਘੱਟ ਡੇਢਾ ਵੇਂਦਾ ਹੈ ਇਸੇ ਵਾਸਤੇ ਇਸ ਕੋ ਬਚਾਵਣ ਕੀਤੇ ਸੰਸਾਰ ਭਰ ਵਿਚ ਚਿੜੀ ਡੀ ਮਨਾਵਾ ਵੇਂਦੇ ਚਿੜੀ ਡੇਢਾ ਚ ਖੂਬਸੂਰਤ ਹੈ ਤੇ ਉਸ ਦਾ ਵੀ ਖੂਬਸੂਰਤ ਹੈ ਉਸ ਦੀ ਆਵਾਜ਼ ਸਵਾਲ ਪਿਆ ਉੱਠਦਾ ਹੈ ਕਿ ਚਿੜੀਆਂ ਕਿੱਧਰ ਕੋ ਜੁੜ ਗਈਆਂ ਇਸ ਦਾ ਸਿੱਧਾ ਜਵਾਬ ਹੈ ਕਿ ਅਸਾਂ ਦਰਖਤ ਕਟਿੰਦੇ ਗਏ ਕਟਿੰਦੇ ਗਏ ਤਾਂ ਅਸਾਂ ਚਿੜੀਆਂ ਦੇ ਘਰ ਹੀ ਮੁਕਾ ਛੱਡੇ ਹਨ ਜਿੱਥੇ ਬਹੁਤ ਥਾਂ ਦਰਖਤ ਇਕੱਠੇ ਥੀਂਦੇ ਹਨ ਉੱਥੇ ਵੀ ਚਿੜੀਆਂ ਆ ਬੈਠਦੀਆਂ ਹਨ ਪਰ ਅਸਾਂ ਹਰਿਆਵਲ ਤਾਂ ਖਤਮ ਕੀਤੀ ਹੈ ਤਾਂ ਨਾਲ ਹੀ ਚਿੜੀਆਂ ਦੇ ਘਰ ਵੀ ਖਤਮ ਥੀ ਗਏ ਇਹਨਾਂ ਕਰਕੇ ਸੰਸਾਰ ਭਰ ਵਿਚ ਇਹ ਮੁਹਿੰਮ ਚਲਾਇਆ ਵੇਂਦੀ ਕਿ ਚਿੜੀਆਂ ਦੀ ਜਾਤੀ ਕੋ ਬਚਾਇਆ ਜਾਵੇ ਦੁਨੀਆਂ ਤੋਂ ਬਹੁਤ ਜਾਨਵਰ ਤੇ ਪਕਸ਼ੀ ਖਤਮ ਥੀ ਗਏ ਹਨ ਇਨ੍ਹਾਂ ਕੋ ਬਚਾਵਣਾ ਲਾਜ਼ਮੀ ਹੈ ਨਹੀਂ ਤਾਂ ਕੋਈ ਪਕਸ਼ੀ ਨਾ ਡੇਦਾ ਵੇਸੀ ਅਸਾਂ ਆਪਣੇ ਬਾਲਾਂ ਕੋ ਪਕਸ਼ੀਆਂ ਦੇ ਮਾਡਲ ਹੀ ਦਿਖਾ ਸਾਂ ਸੰਸਾਰ ਭਰ ਵਿਚ ਬਹੁ ਸੰਗਠਨ ਬਣ ਵੇਂਦੇ ਜਿਨ੍ਹਾਂ ਨਾਲ ਜੁੜ ਕੇ ਲੋਕ ਚਿੜੀਆਂ ਤੇ ਬਯਾ ਪੰਛੀਆਂ ਨੂੰ ਬਚਾਉਣ ਕੀਤੇ ਕੰਮ ਕਰਦੇ ਪਏ ਹਨ ਉਮੀਦ ਹੈ ਕਿ ਇਸ ਦੇ ਚੰਗੇ ਨਤੀਜੇ ਆਸਨ ਪਕਸ਼ੀਆਂ ਦੇ ਖਤਮ ਹੋਣ ਪਿੱਛੋਂ ਇਨਸਾਨ ਦਾ ਫੈਲਾਇਆ ਪ੍ਰਦੂਸ਼ਣ ਜ਼ਿੰਮੇਵਾਰ ਹੈ ਪ੍ਰਦੂਸ਼ਣ ਹਵਾ ਵਿਚ ਹੈ ਤੇ ਸਾਹ ਦੇ ਜ਼ਰੀਏ ਚਿੜੀਆਂ ਦੇ ਅੰਦਰ ਜਾਂਦਾ ਹੈ ਪਕਸ਼ੀਆਂ ਨੇ ਤਾਂ ਉੱਡਣਾ ਹੀ ਹਵਾ ਵਿਚ ਹੈ ਤੇ ਜ਼ਹਿਰੀਲੀ ਹਵਾ ਨਾਲ ਇਹ ਜੀਵ ਬੇਮੌਤ ਮਰੇ ਜਾਂਦੇ ਪਏ ਹਨ ਵਾਲਾ ਸਾਡੇ ਮੋਬਾਈਲ ਨੈਟਵਰਕ ਨੂੰ ਚਾਲੂ ਰੱਖਣ ਕੀਤੇ ਖੁੱਲੇ ਵਿਚ ਲਗਾਏ ਗਏ ਬਹੁ ਵੱਡੇ ਟਾਵਰ ਜਿਨ੍ਹਾਂ ਚੋਂ ਖਤਰਨਾਕ ਤਰੰਗਾਂ ਨਿਕਲ ਵੇਂਦੀਆਂ ਜੋ ਪੰਛੀਆਂ ਨੂੰ ਬਿਮਾਰ ਕਰ ਦਿੰਦੀਆਂ ਹਨ ਤੇ ਅਖੀਰ ਉਹ ਮਰ ਵੇਂਦੀਆਂ ਹਨ ਆਓ ਭੈਣੋ ਭਰਾਵੋ ਇਹ ਪ੍ਰਣ ਕਰੇ ਸਾਂ ਕਿ ਇਹ ਚੀਂ ਚੀਂ ਦੀ ਆਵਾਜ਼ ਸਾਡੇ ਕੰਨਾਂ ਵਿਚ ਪੌਂਦੀ ਰਹੇ ਇਹਦੇ ਵਾਸਤੇ ਚਿੜੀਆਂ ਦੇ ਸਾਂਬ ਰੱਖੇ ਸਾਂ ਤੇ ਹੁਣ ਇੱਕ ਗੀਤ ਵਾਲਾ ਸੁਣੇਂਦੇ ਹਾਂ ਗਾਵਨ ਵਾਲੀ ਹਿੰਦ ਆਬਿਦਾ ਪਰਵੀਨ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਤੇ ਹਿੰਦੀ ਪੰਜਾਬੀ ਸੇਵਾ ਪ੍ਰੋਗਰਾਮ ਦੇਸ਼ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਹਰੀਮਾ। ਅੱਜ ਦੇ ਪ੍ਰੋਗਰਾਮ ਦੇ ਵਿਚ ਜੋ ਸਿਲਸਿਲੇ ਸੀ ਤੁਹਾਡੀ ਨਜ਼ਰ ਕਰਾਂਗੇ ਉਹਨਾਂ ਦੇ ਵਿਚ 5:32 ਤੇ ਹੋਵੇਗਾ ਹਮੇਸ਼ਾ ਵਾਂਗ ਅੱਜ ਦੀ ਗੱਲ। ਤੇ ਅੱਜ ਦੀ ਗੱਲ ਦੇ ਵਿਚ ਅੱਜ ਅਸੀਂ ਗੱਲ ਕਰਾਂਗੇ ਕਿ ਆਤਮ ਹੱਤਿਆ ਕਮਜ਼ੋਰੀ ਦੀ ਨਿਸ਼ਾਨੀ ਹੈ। ਇਸ ਤੋਂ ਬਾਅਦ 5:40 ਤੇ ਮਾਝੇ ਦੀ ਮਹਿਕ, ਜਿਹਦੇ ਵਿਚ ਅਸੀਂ ਮਾਝੇ ਦੇ ਕਲਚਰ ਦੇ ਨਾਲ ਉਥੋਂ ਦੇ ਸਭਿਆਚਾਰ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਪ੍ਰੋਗਰਾਮ ਦਾ ਅਗਲਾ ਸਿਲਸਿਲਾ ਹੋਵੇਗਾ 6:10 ਚੰਦ ਪੰਜਾਬੀ ਨਗਮੇ ਤੁਹਾਡੇ ਸਾਰਿਆਂ ਦੀ ਨਜ਼ਰ। ਤੇ ਆਓ ਫਿਰ ਸ਼ੁਰੂਆਤ ਕਰਦੇ ਅੱਜ ਦੀ ਗੱਲ ਦੇ ਨਾਲ ਦੇਸ਼ ਪੰਜਾਬ।

ਕਦੇ ਕਦੇ ਲੱਗਦਾ ਹੈ ਵੀ ਕੋਈ ਇਨਸਾਨ ਚੰਗਾ ਭਲਾ ਸੀ, ਬੜਾ ਸੋਹਣਾ ਗੱਲਬਾਤ ਕਰਦਾ ਸੀ, ਫੋਨ ਦੇ ਉੱਪਰ ਇਨ ਟੱਚ ਵੀ ਰਹਿੰਦਾ ਸੀ, ਜਾਂ ਫਿਰ ਉਹਦੇ ਫੇਸਬੁੱਕ ਇੰਸਟਾਗ੍ਰਾਮ ਸਟੇਟਸ ਦੇਖਦੇ ਰਹਿੰਦਾ ਸੀ। ਅਚਾਨਕ ਤੋਂ ਇਹੋ ਜਿਹਾ ਕੀ ਹੋ ਗਿਆ ਕਿ ਉਹ ਗਾਇਬ ਹੀ ਹੋ ਗਿਆ? ਉਹ ਤਾਂ ਟੁੱਟ ਕੇ ਹੀ ਬਹਿ ਗਿਆ, ਸਾਰਿਆਂ ਦੇ ਨਾਲ ਗੱਲ ਕਰਨ ਤੋਂ ਗੁਰੇਜ਼ ਕਰਨ ਲੱਗ ਪਿਆ ਕਿ ਆਖਿਰਕਾਰ ਇਹੋ ਜਿਹਾ ਕੀ ਭਾਣਾ ਵਾਪਰ ਗਿਆ ਉਹਦੇ ਨਾਲ। ਸੋਚਦੇ ਆ, ਸਮਝਦੇ ਨਹੀਂ ਆ, ਇਹ ਕਿਤੇ ਕਮਜ਼ੋਰੀ ਜਾਂ ਅੰਦਰਲੀ ਪੀੜ ਤੇ ਨਹੀਂ, ਆਖਿਰ ਕੀ ਵਜ੍ਹਾ ਹੋਏਗੀ ਕਿਸੇ ਇਨਸਾਨ ਦੀ ਚੁੱਪੀ ਦੀ? ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਆਤਮ ਹੱਤਿਆ ਕਮਜ਼ੋਰੀ ਹੈ, ਕੁਝ ਲੋਕ ਇਹ ਕਹਿੰਦੇ ਨੇ ਕਿ ਕਮਜ਼ੋਰੀ ਥੋੜੀ ਹੈ, ਇਹ ਤਾਂ ਅੰਦਰਲੀ ਪੀੜ ਹੈ। ਪਰ ਉਸ ਅੰਦਰਲੀ ਪੀੜ ਨੂੰ ਹਰ ਕੋਈ ਜਰਦਾ। ਕਹਿੰਦੇ ਨੇ ਕਿ ਕਮਜ਼ੋਰ ਉਹ ਹੁੰਦੇ ਨੇ ਕਿ ਜਿਹੜੇ ਖਾਮਖਾ ਹੀ ਮੌਤ ਨੂੰ ਗੱਲ ਨਾਲ ਲਾ ਦਿੰਦੇ ਨੇ। ਕਈ ਵਾਰ ਇਨਸਾਨ ਜ਼ਿੰਦਗੀ ਤੋਂ ਨਹੀਂ ਬਲਕਿ ਆਪਣੀ ਬੇਅੰਤ ਤਕਲੀਫ ਤੋਂ ਮੁਕਤੀ ਚਾਹੁੰਦਾ। ਉਹ ਸੋਚਦਾ ਕਿ ਸ਼ਾਇਦ ਮਰ ਕੇ ਹੀ ਗੁਜ਼ਾਰਾ। ਬਹੁਤੇ ਘਰਾਂ ਚ ਅਸੀਂ ਲੋਕਾਂ ਨੂੰ ਇਹ ਕਹਿੰਦੇ ਸੁਣਦੇ ਆ ਵੀ ਮੇਰੇ ਮਰੇ ਤੇ ਹੀ ਛੁਟਕਾਰਾ ਹੋਣਾ। ਕਿਉਂ ਬਈ? ਤੁਸੀਂ ਜ਼ਿੰਦਗੀ ਦੇ ਵਿਚ ਇਸ ਚੀਜ਼ ਨੂੰ ਫੇਸ ਕਰੋ। ਠੀਕ ਹੈ, ਸਟਰਗਲ ਹੈ, ਹਰ ਕਿਸੇ ਨੂੰ ਆਪਣੀ ਜ਼ਿੰਦਗੀ ਹੰਡਾਉਣੀ ਪੈਂਦੀ ਹੈ। ਕਾਸ਼ ਕਿਤੇ ਅਸੀਂ ਉਹਨਾਂ ਲੋਕਾਂ ਵੱਲ ਵੀ ਝਾਤੀ ਮਾਰੀਏ ਜਿਹੜੇ ਸਾਡੇ ਤੋਂ ਵੀ ਦੁਖੀ ਨੇ, ਬੇਅੰਤ ਦੁਖੀ ਨੇ, ਪਰ ਇਹਦੇ ਬਾਵਜੂਦ ਉਹ ਹੌਸਲਾ ਨਹੀਂ ਹਾਰਦੇ। ਹਾਲੇ ਵਿਚ ਦੇਖਿਆ ਨਾ, ਨੇਪਾਲ ਦੇ ਵਿਚ ਇਹ ਤ੍ਰਾਸਦੀ ਹੋਈ, ਕਿੱਦਾਂ ਲੋਕ ਕੁਦਰਤ ਨੇ ਢਾਹ ਮਾਰੇ। ਚੰਦ ਪਲ ਪਹਿਲਾਂ ਜਿਹੜੇ ਲੋਕ ਹੱਸ ਰਹੇ ਸੀ, ਖੇਡ ਰਹੇ ਸੀ, ਨੱਚ ਰਹੇ ਸੀ, ਗਾ ਰਹੇ ਸੀ, ਗੱਪਾਂ ਮਾਰ ਰਹੇ ਸੀ, ਉਹਨਾਂ ਨੂੰ ਨਹੀਂ ਸੀ ਪਤਾ ਕਿ ਕੁਦਰਤ ਨੇ ਉਹਨਾਂ ਨੂੰ ਇੰਨਾ ਮਾੜਾ ਅੰਤ ਦੇਣਾ। ਸੋ ਇਸ ਕਰਕੇ ਕਦੇ ਵੀ ਆਪਣੇ ਆਪ ਮੌਤ ਨੂੰ ਗੱਲ ਲਾਉਣਾ ਇਹ ਬਹਾਦਰੀ ਨਹੀਂ ਹੈ। ਅੱਜ ਕੱਲ੍ਹ ਤਾਂ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ। ਨੰਬਰ ਚੰਗੇ ਨਹੀਂ ਆਏ ਜੀ, ਖੁਦਕੁਸ਼ੀ ਕਰ ਲਈ, ਪਿੱਛੇ ਜੀ ਗੇਮਾਂ ਦੇ ਵੱਸ ਪੈ ਕੇ ਬੱਚਿਆਂ ਨੇ ਖੁਦਕੁਸ਼ੀ ਕਰ ਲਈ। ਕਿਉਂ ਭਾਈ? ਕੀ ਗੱਲ ਜਿਹੜਾ ਇੰਨਾ ਦੁਸ਼ਵਾਰ ਹੈ?

ਗਿਆ ਤਾਂ ਅਸੀਂ ਮਰ ਗਏ, ਅਸੀਂ ਮੌਤ ਨੂੰ ਗੱਲ ਲਾ ਲਿਆ। ਬੇਵਜ੍ਹਾ ਇਹ ਦਿਨ ਤੁਸੀਂ ਇਹ ਦੇਖੋ ਕਿ ਬਹੁਤ ਸਾਰੇ ਲੋਕ ਕੋਈ ਨਹਿਰ ਚ ਛਾਲ ਮਾਰਦਾ, ਕੋਈ ਕਹਿੰਦਾ ਕਿ ਮੈਂ ਤਾਂ ਜੀ ਜ਼ਹਿਰ ਖਾ ਲੈਣਾ ਜਾਂ ਕੁਛ ਵੀ ਵਟ ਐਵਰ, ਬਹੁਤ ਸਾਰੇ ਇਹਦੇ ਰੀਜ਼ਨਸ ਨੇ। ਪਰ ਜਦੋਂ ਤੁਸੀਂ ਕਿਸੇ ਨੂੰ ਚੁੱਪ ਦੇਖੋ, ਕਿਸੇ ਦੀ ਉਸ ਮਾਨਸਿਕ ਪੀੜਾ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੱਕ ਹੋਰ ਤੁਹਾਨੂੰ ਫੈਕਟ ਦੱਸਾਂ ਤਾਂ ਜਿਹੜੇ ਮਰਦ ਨੇ ਉਹਨਾਂ ਦਾ ਖੁਦਕੁਸ਼ੀ ਕਰਨ ਦਾ ਰੇਟ ਔਰਤਾਂ ਨੂੰ ਜ਼ਿਆਦਾ। ਮਤਲਬ ਕਿ ਜਿਹੜੀ ਔਰਤ ਜਨਮ ਦੇਣ ਵਾਲੀ ਹੈ, ਜਦੋਂ ਉਹ ਇੰਨਾ ਜ਼ਿਆਦਾ ਦਰਦ ਸਹਿੰਦੀ ਹੈ, ਉਸੇ ਤਰ੍ਹਾਂ ਹੀ ਉਹ ਜ਼ਿੰਦਗੀ ਭਰ ਭਾਵੇਂ ਦਰਦ ਸਵੇ ਪਰ ਬੰਦੇ ਵਾਂਗ ਹਥਿਆਰ ਨਹੀਂ ਸੁੱਟਦੀ। ਉਹ ਨਹੀਂ ਕਹਿੰਦੀ ਵੀ ਮੈਂ ਵੀ ਮਰ ਜਾਣਾ ਜਾਂ ਆਪਣੇ ਆਪ ਨੂੰ ਮਾਰ ਦੇਣਾ ਆ ਜਾਂ ਮੈਂ ਖਤਮ ਕਰ ਲੈਣੀ ਆਪਣੀ ਜ਼ਿੰਦਗੀ ਨੂੰ, ਕਿਉਂਕਿ ਉਹਨੇ ਕਿਸੇ ਜ਼ਿੰਦਗੀ ਨੂੰ ਜਨਮ ਦਿੱਤਾ ਹੁੰਦਾ। ਇਹ ਇੱਕ ਫੈਕਟ ਹੈ ਕਿ ਬੰਦੇ ਬਹੁਤ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਔਰ ਜ਼ਿਆਦਾ ਸੁਸਾਈਡਲ ਰੇਟ ਜਿਹੜਾ ਉਹਨਾਂ ਦਾ ਹੁੰਦਾ ਬੰਦਿਆਂ ਦਾ ਔਰਤਾਂ ਨਾਲੋਂ ਵੱਧ। ਹੁਣ ਇਹਦੇ ਪਿੱਛੇ ਕਾਰਨ ਕਿੰਨੇ ਨੇ? ਔਰ ਸਭ ਤੋਂ ਵੱਡਾ ਫੈਕਟ ਇਹ ਵੀ ਹੈ ਕਿ ਵਿਆਹਤਾ ਮਰਦ ਜਿਹੜੇ ਨੇ, ਇਹ ਸੁਪਰੀਮ ਕੋਰਟ ਦਾ ਮਾਨਯੋਗ ਸੁਪਰੀਮ ਕੋਰਟ ਦਾ ਇੱਕ ਵਰਡਿਕਟ ਹੈ, ਉਹਦੇ ਵਿੱਚ ਆਇਆ ਵੀ ਹੈ, ਡਾਟਾ ਹੈ ਉਹਨਾਂ ਦਾ।

कि ज्यादा मर्द जने ने ज्यादा खुदकुशियां करते ने। उहदा रीजन यह है कि बहुत ज्यादा डिप्रेशन है। असि आम तौर ते कह दिने आ भी सानू आ नहीं मिलिया ओ नहीं मिलिया, औरतां भी अपने मर्द दे उपर गुस्सा कढ दिंदियां ने, जे घरां दे विच कलेश है ते उहदे विच भी उहनूं विचारन सुनना पैंदा, उह दोवें पासिओं पिसदा। ਤੁਸੀਂ ਦੇਖਿਆ ਨੀ ਪਿੱਛੇ ਜੇ ਕਿੰਨੇ ਜ਼ਿਆਦਾ ਬੰਦੇ ਇਹੋ ਜਿਹੇ ਸੀ ਜਿਨ੍ਹਾਂ ਨੇ ਸੁਸਾਈਡ ਕੀਤਾ, ਲਾਈਵ ਆ ਕੇ ਦੱਸਿਆ ਵੀ ਮੇਰੀ ਵਾਈਫ ਉਹਦਾ ਕਾਰਨ ਹੈ ਜਾਂ ਮੇਰੇ ਸਹੁਰੇ ਉਹਦਾ ਕਾਰਨ ਹੈ, ਇੱਦਾਂ ਦੇ ਬਹੁਤ ਸਾਰੇ ਲੋਕ। ਅੱਛਾ, ਸਭ ਤੋਂ ਵੱਡੀ ਗੱਲ ਪਤਾ ਕੀ ਹੈ, ਸਾਨੂੰ ਇੰਜ ਲੱਗਦਾ ਹੈ ਵੀ ਤੁਸੀਂ ਤਾਂ ਜੀ ਮਦਦ ਕਿਉਂ ਮੰਗ ਲਈ, ਤੁਹਾਨੂੰ ਪ੍ਰੋਬਲਮ ਆ, ਤੁਸੀਂ ਗੱਲ ਕਰੋ। ਕੋਈ ਤਾਂ ਉਹਨਾਂ ਨੂੰ ਕਵੇ ਕਿ ਮੈਂ ਤੇਰੇ ਨਾਲ ਆ, ਤੂੰ ਇੰਨਾ ਖੁੱਲ ਕੇ ਗੱਲ ਕਰ, ਮੈਂ ਤੈਨੂੰ ਜੱਜ ਨਹੀਂ ਕਰੂੰਗਾ। ਮਦਦ ਮੰਗੋ ਜੇ ਤੁਹਾਨੂੰ ਕਿਸੇ ਕਾਉਂਸਲਰ ਦੀ ਲੋੜ ਹੈ, ਕਿਸੇ ਸਾਈਕੋਲੋਜਿਸਟ ਦੀ ਲੋੜ ਹੈ, ਕਿਸੇ ਸਾਈਕੈਟ੍ਰਿਸਟ ਦੀ ਲੋੜ ਆ, ਉਹਨਾਂ ਅੱਗੇ ਦਿਲ ਖੋਲੋ। ਦੇ ਨੈਵਰ ਜੱਜ ਯੂ, ਕਿਉਂਕਿ ਉਹਨਾਂ ਦੀ ਜੋਬ ਹੈ, ਉਹਨਾਂ ਨੇ ਜੱਜ ਨਹੀਂ ਕਰਨਾ ਤੁਹਾਨੂੰ। ਉਹਦਾ ਰੰਗ, ਉਹਦਾ ਕਾਰਨ ਪਤਾ ਕੀ ਹੈ, ਉਹ ਜੱਜ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਤੁਹਾਨੂੰ ਰਾਹ ਦਿਖਾਉਣਾ ਆ। ਬਹੁਤ ਵਾਰੀ ਅਸੀਂ ਏਦਾਂ ਸੋਚ ਲੈਂਦੇ ਵੀ ਨਹੀਂ ਯਾਰ, ਅਸੀਂ ਸ਼ਾਇਦ ਹਾਲੇ ਵੀ ਜਰ ਲੈਂਦੇ ਹਾਲੇ ਵੀ, ਫਿਰ ਜਦੋਂ ਬਹੁਤ ਅੱਤ ਖੁਦਾ ਦਾ ਵੈਰ ਹੋ ਜਾਂਦਾ, ਫਿਰ ਅਸੀਂ ਕਹਿੰਦੇ ਛੱਡ ਯਾਰ, ਸ਼ਾਇਦ ਇਹੀ ਸੱਚਾਈ ਹੈ। ਪੰਨੀ ਕਿਰਪਾ ਕਰਕੇ ਚੀਜ਼ ਨਾ ਕਰੋ, ਹੋ ਸਕੇ ਤੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਜਿੰਨਾ ਕੁਛ ਕਰ ਸਕਦੇ ਹੋ ਕਰੋ, ਔਰ ਇਹ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਵੀ ਹੈ।

ਲਓ ਜੀ 5:40 ਤੇ ਸਾਡੇ ਅਗਲੇ ਸਿਲਸਿਲੇ ਦਾ ਵੇਲਾ ਹੋ ਗਿਆ ਹੈ ਮਾਝੇ ਦੀ ਮਹਿਕ। ਸਾਡਾ ਪੰਜਾਬ ਜਿਹੜਾ ਨਾ ਇਥੇ ਹਰ ਇੱਕ ਖਿੱਤੇ ਨੂੰ ਸਲਾਮ ਕਹਿਣਾ ਬਣਦਾ ਹੈ। ਮਾਝਾ, ਮਾਲਵਾ, ਦੁਆਬਾ, ਦੁਆਬੇ ਦੇ ਵਿੱਚ ਅਸੀਂ ਇਸ ਵੇਲੇ ਬੈਠੇ ਹਾਂ ਤੇ ਦੁਆਬੇ ਦੀਆਂ ਗੱਲਾਂ ਨਹੀਂ ਕਰਾਂਗੇ ਅੱਜ, ਅਸੀਂ ਗੱਲ ਕਰਾਂਗੇ ਮਾਝੇ ਦੀ। ਕਹਿੰਦੇ ਨੇ ਕਿ ਮਾਝੇ ਵਾਲੇ ਲੋਕ ਜਿਹੜੇ ਹੁੰਦੇ ਨੇ ਨਾ ਬੜੇ ਹੀ ਜ਼ਿਆਦਾ ਖਰਵੇ ਹੁੰਦੇ ਆ। ਅੱਛਾ, ਬੋਲੀ ਤੋਂ ਮੈਨੂੰ ਬਹੁਤ ਸਾਰੇ ਲੋਕਾਂ ਨੇ, ਮੈਂ ਅੱਗੇ ਸੁਣੀ, ਮੈਂ ਵੀ ਮਾਝੇ ਦੀ ਹਾਂ, ਮਾਝੇ ਨੂੰ ਬਿਲੋਂਗ ਕਰਦੀ ਹਾਂ, ਬਟ ਮੇਰਾ ਬਚਪਨ ਜਾਂ ਮੇਰੀ ਕਹਿ ਲਓ ਪਰਵਰਿਸ਼ ਹੁਣ ਤੱਕ ਦਾ ਸਮਾਂ ਦੁਆਬੇ ਚ ਬੀਤਿਆ। ਪਰ ਫਿਰ ਵੀ ਕਿਤੇ ਨਾ ਕਿਤੇ ਉਹ ਝਲਕ ਆ ਜਾਂਦੀ ਹੈ, ਉਹ ਪਾਓ ਜਿੰਨਾ ਆਪਣਾ ਉੱਥੇ ਤੁਹਾਨੂੰ ਮਾਝੇ ਦੇ ਵਿੱਚ ਮਿਲਦਾ ਨਾ। ਬਹੁਤ ਸਾਰੇ ਲੋਕ ਕਹਿੰਦੇ ਰਫ ਐਂਡ ਟਫ ਹੁੰਦੇ ਮਾਝੇ ਦੇ ਲੋਕ, ਥੋੜਾ ਜਿਹਾ ਇਹਨਾਂ ਦੀ ਬੋਲੀ ਏਦਾਂ ਦੀ ਹੁੰਦੀ ਹੈ, ਪਰ ਮਾਝਾ ਸੱਚੀ ਮੁੱਚੀ ਇਹਦੀ ਮਿੱਟੀ, ਇਹਦੀ ਬੋਲੀ, ਇਹਦਾ ਵਿਰਸਾ, ਇਹਦਾ ਖਾਣ ਪੀਣੇ ਦਾ ਪਹਿਰਾਵਾ, ਇਹਦੇ ਲੋਕ ਗੀਤ, ਇਹਦੇ ਮੇਲੇ, ਇਹਦੀ ਖੇਤੀਬਾੜੀ, ਇਹਦੇ ਪਰਿਵਾਰਕ ਰਿਸ਼ਤੇ, ਹਰ ਇੱਕ ਚੀਜ਼ ਬਹੁਤ ਸੋਹਣੀ ਹੈ, ਬਹੁਤ ਖੂਬਸੂਰਤ ਹੈ। ਅਸੀਂ ਜਿਹੜੇ ਸਿੰਗਰ ਆ ਜਿਹਦਾ ਗਾਣਾ ਮੈਂ ਹੁਣ ਪਲੇ ਕਰਨ ਲੱਗੀ ਹਾਂ, ਵੀ ਮਾਝੇ ਦਾ ਹੀ ਆਪਣੇ।

ਪੰਜ ਵਜ ਕੇ 44 ਮਿੰਟ ਹੋ ਚੁੱਕੇ ਆ। ਮਾਝੇ ਦੀ ਗੱਲ ਕਰ ਰਹੇ ਆ, ਮਾਝੇ ਦੀ ਧਰਤੀ। ਰਵਾਇਤੀ ਤੌਰ ਤੇ ਮਾਝਾ ਜਿਹੜਾ ਸਾਡਾ ਉਹ ਰਾਵੀ ਤੇ ਬਿਆਸ ਦੇ ਵਿਚਕਾਰਲਾ ਖੇਤਰ ਹੈ, ਹੈਨਾ। ਔਰ ਉਧਰਲੇ ਪੰਜਾਬ ਨੂੰ ਵੀ ਅਸੀਂ ਕਿਵੇਂ ਭੁੱਲ ਸਕਦੇ ਆ, ਉਹ ਵੀ ਉਹਦਾ ਵੀ ਕਈ ਹਿੱਸਾ ਜਿਹੜਾ ਮਾਝੇ ਦੇ ਵਿਚ ਆਉਂਦਾ ਹੈ। ਜੇ ਅਸੀਂ ਭਾਰਤੀ ਪੰਜਾਬ ਦੀ ਗੱਲ ਕਰੀਏ ਤੇ ਇਹਦੇ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਤੁਸੀਂ ਦੇਖੋ ਵੀ ਇਨ੍ਹਾਂ ਲੋਕਾਂ ਦੀ ਬੋਲੀ ਵੱਖਰੀ ਆ। ਮਾਝੇ ਦੀ ਧਰਤੀ ਜਿਹਦਾ ਇਤਿਹਾਸ ਬਹੁਤ ਪੁਰਾਣਾ ਤੇ ਬੜਾ ਅਲੱਗ ਹੈ, ਬਹੁਤ ਸਾਰੀਆਂ ਇਤਿਹਾਸਿਕ ਘਟਨਾਵਾਂ ਜਿਹੜੀਆਂ ਨੇ ਇਸ ਨੂੰ ਮਾਝੇ ਦੇ ਲੋਕਾਂ ਨੇ ਆਪਣੀ ਅੱਖੀ ਦੇਖਿਆ। ਇਹੀ ਉਹ ਧਰਤੀ ਹੈ ਜਿੱਥੇ ਸਾਡੀ ਪਾਕ ਪਵਿੱਤਰ ਜਗ੍ਹਾ, ਸਾਡੇ ਸ੍ਰੀ ਹਰਿਮੰਦਰ ਸਾਹਿਬ ਵਰਗਾ ਵਿਸ਼ਵ ਪ੍ਰਸਿੱਧ ਧਾਰਮਿਕ ਤੇ ਸਭਿਆਚਾਰਕ ਕੇਂਦਰ ਹੈ। ਮਾਝੇ ਦੀ ਪਛਾਣ ਸਿਰਫ ਇਹਦੇ ਸ਼ਹਿਰਾਂ ਨੂੰ ਜਾਣਨ ਨਾਲ ਹੀ ਹੁੰਦੀ। ਤੁਸੀਂ ਕਦੇ ਇਥੋਂ ਦੇ ਪਿੰਡ ਗਏ ਹੋ, ਕਦੇ ਕਿਤੇ ਖੇਤ ਦੀ ਪਗਡੰਡੀ ਤੇ ਤੁਰੇ ਹੋ, ਕਦੀ ਪੁਰਾਣੇ ਘਰਾਂ ਦੇ ਵਿਹੜਿਆਂ ਦੇ ਵਿਚ ਵਿਚਰੇ ਹੋ, ਜਾਂ ਫਿਰ ਉਹਨਾਂ ਦੇ ਲੋਕਾਂ ਦੀ ਬੋਲੀ ਨੂੰ ਧਿਆਨ ਦੇ ਨਾਲ ਸੁਣਿਆ, ਮਤਲਬ ਗੱਬੇ, ਹੈਨਾ। ਬਹੁਤ ਸਾਰੇ ਇਹੋ ਜਿਹੇ ਸ਼ਬਦ ਨੇ ਜਿਹੜੇ ਆਪਾਂ ਆਮ ਤੌਰ ਕਹਿੰਦੇ ਵੀ ਸਾਡੇ ਦੇ ਇਥੇ ਤਸਲਾ ਕਹਿੰਦੇ, ਤੁਹਾਡੇ ਕੀ ਕਹਿੰਦੇ, ਸਾਡੇ ਇਥੇ ਗੱਬੇ ਕਹਿੰਦੇ, ਤੁਹਾਡੇ ਕੀ ਕਹਿੰਦੇ ਆ। ਮਾਝੇ ਵਾਲਿਆਂ ਦੀ ਜੀਵਨ ਜਾਂਚ ਹੀ ਵੱਖਰੀ ਹੈ, ਬਹੁਤ ਅਲੱਗ, ਸਭ ਤੋਂ ਵੱਖਰੀ। ਔਰ ਸੱਚੀ ਮੁੱਚੀ ਇਹ ਜਿੰਨੇ ਲੋਕ ਚੰਗੇ ਨੇ, ਦਲੇਰ ਨੇ, ਓਨੇ ਹੀ ਜ਼ਿਆਦਾ ਇਹ ਖੂਬਸੂਰਤ ਤਸੀਰ ਦੇ ਲੋਕ ਨੇ।

ਲੱਗਦਾ ਹੈ ਕਿ ਮਾਝਾ ਸਿਰਫ ਇੱਕ ਨਕਸ਼ਾ ਹੈ, ਇਸ ਨਕਸ਼ੇ ਤੇ ਬਣੀ ਹੋਈ ਹੱਦ ਹੈ? ਨਹੀਂ ਜੀ, ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਸੱਭਿਆਚਾਰ ਹੈ ਮਾਝੇ ਦੀ ਧਰਤੀ, ਇੱਥੋਂ ਦਾ ਇਤਿਹਾਸ। ਔਰ ਪੰਜਾਬ ਦੇ ਵਿੱਚ ਗੱਲ ਕਰੀਏ ਤੇ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਧਰਮ, ਸਾਹਿਤ, ਲੋਕ ਸੱਭਿਆਚਾਰ, ਸਮਾਜਿਕ ਜੀਵਨ ਨੂੰ ਡੂੰਘੇ ਤੌਰ ਤੇ ਸਾਡੇ ਮਾਝੇ ਨੇ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰਭਾਵਿਤ ਕੀਤਾ। ਬੋਲੀ ਦੀ ਗੱਲ ਕਰੀਏ ਤੇ ਮਾਝੀ ਪੰਜਾਬੀ ਜਿਹੜੀ ਹੈ ਉਪਬੋਲੀ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ। ਮਿਆਰੀ ਪੰਜਾਬੀ ਦੇ ਵਿਕਾਸ ਵਿੱਚ ਇਹਦਾ ਬੜਾ ਵੱਡਾ ਯੋਗਦਾਨ ਹੈ ਔਰ ਪੂਰੀ ਤਰ੍ਹਾਂ ਖਾਸ ਠਾਠ ਹੈ। ਮਾਝੇ ਦੇ ਗੱਲਬਾਤ ਦੀ ਗੱਲ ਕਰੀਏ ਤੇ ਵੇ ਨੀ ਓਏ ਜੀ ਹੈ ਨਾ, ਇਹ ਸ਼ਬਦ ਜਿਹੜੇ ਨੇ ਨਾ ਤੁਸੀਂ ਕਹਿ ਸਕਦੇ ਹੋ ਕਿੱਥੇ ਗਿਆ ਵੇ, ਹੈ ਨਾ, ਉਰੇ ਆ ਨੀ, ਯਾਦ ਤੁਹਾਨੂੰ ਸ਼ਾਇਦ ਕਿਤੇ ਇਹ ਲਫ਼ਜ਼ ਸੁਣੇ ਹੋਣ, ਉਥੋਂ ਸ਼ਾਇਦ ਬਹੁਤਿਆਂ ਨੂੰ ਪਛਾਣ ਹੋਈ ਹੋਗੀ ਵੀ ਇਹ ਜਿਹੜਾ ਬੰਦਾ ਆ ਜਾਂ ਇਹ ਜਿਹੜੀ ਲੇਡੀ ਆ ਇਹ ਮਾਝੇ ਨੂੰ ਬਿਲੋਂਗ ਕਰਦੀ ਆ। ਇਹਦਾ ਜਿਹੜਾ ਅਸਲੀਅਤ ਜਿਹੜਾ ਇਹਦਾ ਪਿਛੋਕੜ ਆ ਉਹ ਮਾਝੇ ਦੇ ਨਾਲ ਆ, ਪਰ ਉਹਨੂੰ ਤੁਸੀਂ ਮਾਝੇ ਦੀ ਜੱਟੀ ਕਹਿ ਦੋ।

ਹਨਾ ਸੱਚੀ ਮੁੱਚੀ ਮਾਝੇ ਦੇ ਹੋਣ ਨਾਲ ਨਾ ਸੱਚੀ ਮੁੱਚੀ ਇੱਕ ਗਰੂਰ ਜਿਹੜਾ ਆ ਉਹ ਆਪਣੇ ਆਪ ਦੇ ਵਿਚ ਆ ਜਾਂਦਾ ਉਹ ਇਸ ਕਰਕੇ ਕਿਉਂਕਿ ਜੇ ਅਸੀਂ ਗੱਲਬਾਤ ਵੀ ਓਏ ਵੇ ਕਰਕੇ ਬੁਲਾਉਂਦੇ ਆ ਨਾ ਤਾਂ ਇਹ ਕੋਈ ਇਹ ਨਾ ਸਮਝੋ ਕਿ ਵੀ ਜਾਹਲਾ ਵਾਲਾ ਜਾਂ ਗਵਾਰਾ ਵਾਲਾ ਐਕਸੈਂਟ ਹੈ ਇਹ ਗੱਲਬਾਤ ਦਾ ਸਾਧਨ ਨਹੀਂ ਬਲਕਿ ਉਸ ਸ਼ਖਸ ਨੂੰ ਆਪਣਾ ਬਣਾਉਣ ਦਾ ਸਾਧਨ ਹੈ ਰਿਸ਼ਤਿਆਂ ਨੂੰ ਜੋੜਨ ਦਾ ਇੱਕ ਤਰੀਕਾ ਹੈ ਮਾਝੀ ਬੋਲੀ ਅਕਸਰ ਸੁਣਦਿਆਂ ਲੱਗਦਾ ਵੀ ਬਹੁਤ ਸਾਰੇ ਸ਼ਬਦ ਜਿਹੜੇ ਨੇ ਉਹ ਪਿੰਡ ਦੀ ਮਿੱਟੀ ਦੇ ਨਾਲ ਜੁੜੇ ਹੋਏ ਨੇ ਹੁਣ ਜੇ ਮਾਝੇ ਵਾਲਿਆਂ ਦੀ ਮਹਿਮਾਨ ਨਵਾਜ਼ੀ ਦੀ ਗੱਲ ਕਰੀਏ ਤੇ ਭਾਈ ਚੇਤਾ ਕਰੋ ਉਹ ਦਿਨ ਜਦੋਂ ਤੁਹਾਨੂੰ ਛੰਨਾ ਭਰ ਕੇ ਲੱਸੀ ਜਾਂ ਦੁੱਧ ਦਾ ਜ਼ਬਰਦਸਤੀ ਪਿਆਇਆ ਜਾਂਦਾ ਸੀ ਘਰੇ ਆਇਆ ਨੂੰ ਪਹਿਲਾਂ ਚਾਹ ਪੀਓ ਫਿਰ ਗੱਲ ਕਰਦੇ ਆਓ ਜੀ ਚਾਹ ਪੀ ਕੇ ਹੀ ਤੋਰਿਆ ਜਾਂਦਾ ਸੀ ਆਓ ਜੀ ਪਹਿਲਾਂ ਚਾਹ ਪੀਓ ਇਹ ਸ਼ਾਇਦ ਮਾਝੇ ਦੇ ਘਰਾਂ ਚ ਸਭ ਤੋਂ ਨਾਰਮਲ ਆਮ ਵਾਕ ਹੈ ਮਹਿਮਾਨ ਨਵਾਜ਼ੀ ਬਹੁਤ ਵੱਡੀ ਹੈ ਸਾਡੇ ਘਰਾਂ ਦੇ ਵਿੱਚ ਚਾਹ ਲੱਸੀ ਦਹੀਂ ਮੱਖਣ ਪਰੌਂਠੇ ਸਾਗ ਮੱਕੀ ਦੀ ਰੋਟੀ ਹੋਏ ਹੋਏ ਹੋਏ ਐਵੇਂ ਤਾਂ ਨੀ ਕਹਿੰਦੇ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਔਰ ਇੱਥੋਂ ਦੀ ਵਾਕਈ ਅੰਮ੍ਰਿਤਸਰ ਦੀਆਂ ਪਾਪੜ ਵੜੀਆਂ ਇਹ ਚੀਜ਼ਾਂ ਖਾਣਾ ਪੀਣਾ ਮਾਝੇ ਦਾ ਸਭ ਤੋਂ ਵਧੀਆ ਸਪੈਸ਼ਲੀ ਅੰਮ੍ਰਿਤਸਰ ਦੇ ਨਾਂ ਤਾਂ ਨੋਬੜੀ ਕੈਨ ਮਿਸ ਨਾ ਜੇ ਤੁਸੀਂ ਮਾਝੇ ਦੇ ਵਿੱਚ ਪਰਲੇ ਬੰਨੇ ਵੀ ਚਲੇ ਜਾਓ ਆਪਣੇ ਚੜ੍ਹਦੇ ਪੰਜਾਬ ਵਾਲੇ ਪਾਸੇ ਵੀ ਚਲੇ ਜਾਓ ਤੇ ਉਧਰਲੀ ਵੀ ਬਹੁਤ ਸਾਰੀਆਂ ਇਹੋ ਜਿਹੀ ਚੀਜ਼ਾਂ ਨੇ ਰਵਾਇਤਾਂ ਨੇ ਜੋ ਸੱਚੀ ਮੁੱਚੀ ਤੁਹਾਨੂੰ ਜੋੜਦੀਆਂ ਨੇ ਏਦਾਂ ਲੱਗਦਾ ਵੀ ਇਹ ਤਾਂ ਆਪਣਾ ਪਾਣੀ ਹੈ ਆਪਣਾ ਹੀ ਹੈ ਸਭ ਕੁਛ

ਦੇ ਜੰਮਿਆ ਨੂੰ ਨਿਤ ਮੁਹਿੰਮਾ ਤੇ ਇਸੇ ਤਰ੍ਹਾਂ ਹੀ ਸਾਡੇ ਅੰਮ੍ਰਿਤਸਰੀ ਵੀ ਏਦਾਂ ਦੇ ਹੀ ਆ, ਸਾਡੇ ਮਾਝੇ ਵਾਲੇ ਦੇ ਵੀ ਏਦਾਂ ਦੇ ਹੀ ਆ, ਔਰ ਸਾਡੀ ਮਹਿਮਾਨ ਨਵਾਜ਼ੀ ਤੇ ਕਿਆ ਹੀ ਕਹਿਣੇ। ਖੇਤੀ ਦੀ ਗੱਲ ਕਰੀਏ, ਕਿਸਾਨੀ ਦੀ ਗੱਲ ਕਰੀਏ ਤੇ ਮਾਝੇ ਵਾਲਿਆਂ ਨੇ ਜਿੱਥੇ ਪਾਣੀ ਦੀਆਂ ਮਾਰਾਂ ਚੱਲੀਆਂ ਨੇ, ਮਾਝੇ ਵਾਲਿਆਂ ਨੇ ਖਾਧਾ ਪੀਤਾ ਵੀ ਖੁਸ਼ ਹੋ ਗਏ ਆ। ਕਿਸਾਨੀ ਜ਼ਿੰਦਗੀ ਦੀ ਗੱਲ ਕਰੀਏ ਤੇ ਜਿਵੇਂ ਆਮ ਪਿੰਡਾਂ ਦੇ ਵਿੱਚ ਹੁੰਦਾ, ਉਹੀ ਕਿਸਾਨ ਨੇ, ਉਹੀ ਨਹਿਰਾਂ ਦੀਆਂ ਛੱਲਾਂ ਨੇ, ਉਹੀ ਹਰੀਆਂ ਫਸਲਾਂ ਨੇ, ਉਹੀ ਪਸ਼ੂਆਂ ਦੀਆਂ ਆਵਾਜ਼ਾਂ ਨੇ, ਉਹੀ ਸਵੇਰੇ ਅੱਧ ਰਿੜਕਾ ਆ, ਉਹੀ ਸ਼ਾਮ ਨੂੰ ਘਰੇ ਬਰਤਨ ਆ, ਹੈ ਨਾ। ਇਹ ਪੰਜਾਬ ਦੇ ਰਵਾਇਤੀ ਪਿੰਡਾਂ ਦੀ ਨਿਸ਼ਾਨੀ ਹੈ। ਵਾਢੀ ਦੇ ਵੇਲੇ ਦੀ ਖੁਸ਼ੀ ਹੋਵੇ ਜਾਂ ਫਸਲ ਦੀ ਉਡੀਕ, ਇਹ ਤਾਂ ਹਰ ਥਾਂ ਤੇ ਇੱਕੋ ਜਿਹੀ ਹੈ। ਔਰ ਪੰਜਾਬੀ ਸਾਡੇ ਜਿਹੜੇ ਨੇ ਉਹ ਸੱਚੀ ਮੁੱਚੀ ਜਿੱਥੇ ਕਿਤੇ ਵੀ ਵਸਦੇ ਹੋਣ, ਪੰਜਾਬ ਆਪਣੇ ਅੰਦਰ ਵਸਾ ਲੈਂਦੇ ਨੇ। ਮਾਝੇ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਉਹ ਬਾਹਰ ਵੀ ਗਏ ਨੇ, ਬਾਹਰਲੇ ਮੁਲਕਾਂ ਦੇ ਵਿੱਚ ਵੀ ਗਏ ਨੇ, ਪਰ ਹਾਲਾਂਕਿ ਦੁਆਬਾ ਜ਼ਿਆਦਾ ਰੀਜਨ ਗਿਆ ਆ, ਲੇਕਿਨ ਮਾਝੇ ਵਾਲੇ ਜਿੱਥੇ ਵੀ ਗਏ ਨੇ ਉਹਨਾਂ ਦੀ ਬੋਲੀ ਨਹੀਂ ਬਦਲੀ, ਉਹ ਨਹੀਂ ਆਪਣੀ ਬੋਲੀ ਛੱਡ ਸਕਦੇ, ਇਸ ਗੱਲ ਦੀ ਪੱਕੀ ਗਰੰਟੀ ਹੈ।

ਤੁਹਾਡੇ ਚੱਲੋਗੇ ਨਾ ਤਾਂ ਮਾਝੇ ਦੇ ਵਿਚ ਤੁਹਾਨੂੰ ਸੱਚਮੁੱਚ ਹੀ ਉਹ ਪਿਆਰ ਉਹ ਤੇ ਉਹ ਮੁਹੱਬਤ ਮਿਲੇਗਾ। ਸਾਡੇ ਵੱਡੇ ਜਿਹੜੇ ਸਾਡੇ ਬਜ਼ੁਰਗ ਨੇ ਉਹ ਵੀ ਉਸੇ ਤਰ੍ਹਾਂ ਹੀ ਹੱਥੀ ਚਾਵਾਂ ਕਰਨਗੇ। ਪਿੰਡਾਂ ਦੀ ਗੱਲ ਕਰੀਏ, ਮਾਝੇ ਦੀ ਵੱਲ ਦੀ ਗੱਲ ਕਰੀਏ ਤੇ ਸੱਚੀ ਮੁੱਚੀ ਜਿਹੜਾ ਕੋਰ ਪੰਜਾਬ ਤੁਸੀਂ ਦੇਖਣਾ ਨਾ, ਅਸਲੀ ਪੰਜਾਬ ਦੇਖਣਾ ਤਾਂ ਉਹਦੇ ਲਈ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ, ਤੁਹਾਨੂੰ ਪਿੰਡਾਂ ਦੇ ਵਿਚ ਵਿਚਰਨ ਦੀ ਲੋੜ ਹੈ। ਫਿਰ ਉਹ ਭਾਵੇਂ ਮਾਲਵੇ ਦੇ ਹੋਣ ਜਾਂ ਫਿਰ ਮਾਝੇ ਦੇ ਹੋਣ, ਦੁਆਬੇ ਦੇ ਵਿਚ ਤਾਂ ਸ਼ਹਿਰ ਬਹੁਤ ਸਾਰੇ ਆ ਜਾਂਦੇ ਨੇ, ਪਰ ਅਸਲ ਜੇ ਅਸੀਂ ਪੰਜਾਬ ਨੂੰ ਦੇਖਣਾ ਹੋਵੇ ਤੇ ਸਾਨੂੰ ਮਾਝੇ ਦਾ ਕਲਚਰ ਜਿਹੜਾ ਉਹ ਸੱਚੀ ਮੁੱਚੀ ਆਪਣਾ ਲੱਗਦਾ। ਉੱਥੋਂ ਦੀ ਮਹਿਮਾਨ ਨਵਾਜ਼ੀ, ਉਹਨਾਂ ਦੀ ਬੋਲੀ, ਖੈਰ ਅਸੀਂ ਤਾਂ ਹਰ ਵਾਰ ਆਪਣੇ ਮਾਝੇ ਦੀ ਮਹਿਕ ਇਸ ਪ੍ਰੋਗਰਾਮ ਦੇ ਵਿਚ ਤੁਹਾਨੂੰ ਦੱਸਦੇ ਰਹਿੰਦੇ ਹਾਂ ਵੀ ਕੀ ਖਾਸੀਅਤ ਹੈ ਮਾਝੇ ਦੀ, ਉੱਥੋਂ ਦੀ ਕਿਸੇ ਪਰਸਨੈਲਿਟੀ ਦੀ ਖਾਸੀਅਤ, ਉੱਥੋਂ ਦੇ ਕਿਸੇ ਖਾਣ ਪੀਣ ਦੀ ਡਿਸ਼ ਨੂੰ ਫੜ ਲਓ, ਕੋਈ ਵੀ ਚੀਜ਼ ਲੈ ਲਓ, ਸਾਡੀ ਉਹ ਲੱਸੀ ਤੇ ਸਾਡੇ ਉਹ ਨਾਨ ਅੰਮ੍ਰਿਤਸਰੀ, ਕੌਣ ਭੁੱਲ ਸਕਦਾ ਸਾਡੇ ਅੰਮ੍ਰਿਤਸਰ ਦੇ ਪਾਪੜ ਵੜੀਆਂ। ਇਹ ਚੀਜ਼ਾਂ ਕੁਛ ਜਗ੍ਹਾ ਦੀਆਂ ਖਾਸੀਅਤ ਨੇ ਜਿਹੜੀਆਂ ਉਸ ਜਗ੍ਹਾ ਨੂੰ ਵੀ ਖਾਸ ਬਣਾਉਂਦੀਆਂ ਨੇ ਤੇ ਸਾਨੂੰ ਵੀ ਖਾਸ ਬਣਾਉਂਦੀਆਂ ਨੇ, ਮਾਝੇ ਨੂੰ ਖੁਦ ਆਪਣੇ ਆਪ ਦੇ ਵਿਚ ਬਹੁਤ ਜ਼ਿਆਦਾ ਖਾਸ ਬਣਾਉਂਦੀਆਂ। ਖੈਰ ਜੀ, ਬਹੁਤ ਸਾਰੀਆਂ ਹੋਰ ਵੀ ਗੱਲਾਂ ਬਾਤਾਂ ਹੋਣਗੀਆਂ, ਪਰ ਫਿਲਹਾਲ ਮਾਝੇ ਦੀ ਮਹਿਕ ਸਿਲਸਿਲਾ ਇੱਥੇ ਖਤਮ ਕਰਦੇ ਹਾਂ।

ਮਨ ਦੇ ਵਿਚ ਨਾ ਲਗਾਤਾਰ ਜਿਨ੍ਹਾਂ ਦੇ ਜਾਪ ਚੱਲਦਾ ਉਹਨਾਂ ਨੂੰ ਲੋੜ ਨੀ ਪੈਂਦੀ ਮਾਲਾ ਦੀ। ਔਰ ਜੁਗਨੀ ਹਰ ਵੇਲੇ ਉਸ ਸਾਈਂ ਦਾ ਨਾਮ ਲਵੇ, ਹੋਰ ਕੀ ਚਾਹੀਦਾ। ਵੈਸੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜੋ ਕਹਿੰਦੇ ਨੇ ਵੀ ਤੁਸੀਂ ਜਿਹਦਾ ਨਾਮ ਬਹੁਤ ਜ਼ਿਆਦਾ ਲੈਂਦੇ ਹੋ ਨਾ ਉਹਦੇ ਵਰਗੇ ਹੋ ਜਾਂਦੇ, ਇਹ ਚ ਕੋਈ ਸ਼ੱਕ ਨਹੀਂ। ਤੁਸੀਂ ਉਹਦਾ ਹੀ ਗੁਣਗਾਣ ਗਾਉਂਦੇ ਹੋ, ਤੁਸੀਂ ਉਹਦੀਆਂ ਹੀ ਗੱਲਾਂ ਕਰਦੇ ਹੋ, ਤੁਸੀਂ ਉਹਦੇ ਰੰਗ ਦੇ ਵਿੱਚ ਰੰਗੇ ਜਾਂਦੇ ਹੋ। ਬਹੁਤ ਸਾਰੇ ਲੋਕ ਪਹਿਲੇ ਜ਼ਮਾਨਿਆਂ ਦੇ ਵਿੱਚ ਕਹਿੰਦੇ ਸੀ ਕਿ ਜੇ ਰੰਗਣਾ ਹੈ ਤੇ ਮੁਰਸ਼ਦ ਦੇ ਰੰਗ ਦੇ ਵਿੱਚ ਰੰਗੋ। ਔਰ ਇਸੇ ਤਰੀਕੇ ਦੇ ਨਾਲ ਬਹੁਤ ਜੁਗਨੀ ਦੇ ਤਾਂ ਬਹੁਤ ਸਾਰੇ ਗਾਣੇ ਆਏ ਆ, ਤੁਸੀਂ ਵੀ ਸੁਣੇ ਹੋਣਗੇ। ਆਰਿਫ ਲੋਹਾਰ ਦਾ ਸੁਣ ਲਓ, ਕਿਸੇ ਦਾ ਵੀ ਸੁਣ ਲਓ, ਸਭ ਆਪੋ ਆਪਣੇ ਤਰੀਕੇ ਦੇ ਨਾਲ ਹਰ ਕਿਸੇ ਨੇ ਗਾਇਆ। ਔਰ ਬਹੁਤ ਸਾਰੇ ਗਾਣੇ ਸਾਡੇ ਪੰਜਾਬੀਆਂ ਦੇ ਦਿਲ ਨੂੰ ਲੱਗਣ ਵਾਲੇ ਆ। ਔਰ ਜੇ ਕਿਤੇ ਤੁਸੀਂ ਹੀਰ ਸੁਣੋ, ਓਹੋ ਹੋ, ਆਰਿਫ ਸ਼ਾਹ ਨੇ ਕਿਹਾ ਕਮਾਲ ਕਰਦੀ ਹੈ।

ਸਿਰਫ ਤੇ ਸਿਰਫ ਆਪਣੀ ਸੋਚ ਹੈ। ਜਦੋਂ ਤੁਸੀਂ ਕੁਛ ਵੀ ਕਰਦੇ ਹੋ ਤੇ ਤੁਸੀਂ ਬਿਲਕੁਲ ਓਦਾਂ ਦੇ ਹੋ ਜਾਂਦੇ ਹੋ, ਉਹਦੇ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੋ ਰਾਏ ਨਹੀਂ। ਔਰ ਸੱਚੀ ਮੁੱਚੀ ਤੁਹਾਡੇ ਤੇ ਰੰਗ ਚੜਦਾ ਹੈ, ਇਹ ਗੱਲ ਤੇ ਤੁਸੀਂ ਗਾਣਿਆਂ ਦੇ ਵਿਚ ਵੀ ਸੁਣ ਲਈ ਹੈ। ਕਈ ਵਾਰ ਤੇ ਏਦਾਂ ਵੀ ਹੁੰਦਾ ਹੈ ਕਿ ਅੰਬਰਾਂ ਦੇ ਉੱਪਰ ਜਿਹੜਾ ਚੰਨ ਹੁੰਦਾ ਹੈ ਉਹ ਵੀ ਐਂ ਲੱਗਦਾ ਹੈ ਕਿ ਤੁਹਾਡੇ ਨਾਲ ਹੀ ਤੁਰ ਰਿਹਾ, ਤੁਹਾਡੇ ਨਾਲ ਹੀ ਗੱਲਾਂ ਕਰ ਰਿਹਾ।

0: ਹੁੰਦਾ ਹੈ
1: ਜੀ,
0: ਉਹਦੇ ਵਿਚ ਹੀ ਅਗਰ ਆਪਣੇ ਆਪ ਨੂੰ ਅਨੁਸ਼ਾਸਿਤ ਕਰਕੇ ਚੱਲ ਪਵੇ
1: ਜੀ
0: ਤਾਂ ਫੇਰ ਸ਼ਾਇਦ ਉਹ ਮੁਸ਼ਕਿਲਾਂ ਨਹੀਂ ਆਉਂਦੀ।
1: ਉਹ ਤਾਂ ਹੈ ਜੀ ਬਿਲਕੁਲ,
0: ਲੇਕਿਨ ਜਦੋਂ ਫਿਰ ਹੁੰਦਾ ਕੀ ਹੈ ਕਿ ਉਹ ਆਪਣੇ ਤੋਂ ਵੱਧ ਕੇ ਜਦੋਂ ਉਹ ਕਰਦਾ ਹੈ
1: ਹਾਂਜੀ,
0: ਉਸ ਵੇਲੇ ਫਿਰ ਇਹ ਜਿਹੜੇ ਸਟ੍ਰੈਸ ਹੈ, ਇਹ ਜਿਹੜੀਆਂ ਮੁਸ਼ਕਿਲਾਂ ਹੈ
1: ਹਾਂਜੀ,
0: ਇਹ ਜਿਹੜੀ ਮਾਨਸਿਕ ਹਾਲਤ ਇਨਸਾਨ ਦੀ ਬਣ ਜਾਂਦੀ ਹੈ
1: ਜੀ,
0: ਇਹ ਫਿਰ ਉਸ ਵੇਲੇ ਥੋੜਾ ਬਹੁਤ ਬੰਦਾ ਸੋਚਣ ਲੱਗ ਜਾਂਦਾ।
1: ਇਹ ਗੱਲ ਪਟਵਾਰੀ ਸਾਹਿਬ ਇਹ ਵੀ ਆ, ਤੁਸੀਂ ਇਹ ਦੇਖੋ ਵੀ ਬੰਦਾ ਆਪਣੇ ਆਪ ਨਾਲ ਜੂਝ ਰਿਹਾ ਹੁੰਦਾ, ਉਹ ਕਰਦੇ ਹੋਏ ਜਦੋਂ ਬੰਦਾ ਆਪਣੇ ਆਪ ਨੂੰ ਛੱਡ ਕੇ, ਆਪਣੇ ਹਾਲਾਤ ਨੂੰ ਛੱਡ ਕੇ ਦੂਜਿਆਂ ਵੱਲ ਦੇਖਣ ਲੱਗ ਪੈਂਦਾ, ਦੂਜਿਆਂ ਨਾਲ ਆਪਣੇ ਆਪ ਨੂੰ ਕੰਪੇਅਰ ਕਰਨ ਲੱਗ ਪੈਂਦਾ, ਕਿਤੇ ਨਾ ਕਿਤੇ ਉਹ ਜਿਹੜਾ ਸਟ੍ਰੈਸ ਦੀ ਆਪਾਂ ਗੱਲ ਕਰ ਰਹੇ ਹਾਂ ਉਹਦਾ ਜ਼ਿਆਦਾ ਵੱਡਾ ਕਾਰਨ ਉਹ ਵੀ ਹੈ।
0: ਕਹਿੰਦੇ ਨਾ ਕਿ ਮੇਰੀ ਛੋਟੀ ਗੱਡੀ ਹੈ
1: ਜੀ,
0: ਜੇ ਉਸਨੇ ਕਿਤੇ ਛੋਟੀ ਗੱਡੀ ਲੈ ਲਈ ਜਾਂ ਵੱਡੀ ਗੱਡੀ ਲੈ ਲਈ, ਮੇਰੀ ਉਸ ਤੋਂ ਵੱਡੀ ਹੋਣੀ ਚਾਹੀਦੀ।
1: ਬਿਲਕੁਲ ਜੀ,
0: ਤੋਂ ਇੱਕ ਇਦਾਂ ਦੇ ਕਾਰਨ ਕਈ ਹੋ ਜਾਂਦੇ ਆ।
1: ਹਾਂਜੀ,
0: ਅੱਜ ਦੇਖੋ ਨਾ ਅਸੀਂ ਵਰਲਡ ਸੁਸਾਈਡ ਪ੍ਰੀਵੈਂਸ਼ਨ ਡੇ ਮਨਾ ਰਹੇ ਹਾਂ।
1: ਅੱਛਾ ਜੀ,
0: ਤੇ ਇਹ ਜਿਹੜਾ ਵਿਸ਼ਵ ਆਤਮ ਹੱਤਿਆ ਨੂੰ ਰੋਕਥਾਮ ਦੇ ਲਈ,
1: ਹਾਂਜੀ,
0: ਆਪਾਂ ਸਾਰਿਆਂ ਨੂੰ, ਪੂਰੀ ਸੁਸਾਇਟੀ ਨੂੰ, ਜਿੱਥੇ ਜਿੱਥੇ ਵੀ ਆਪਾਂ ਇਹ ਵਿਚਰਦੇ ਹਾਂ
1: ਜੀ,
0: ਜਿੱਥੇ ਵੀ ਤੁਹਾਨੂੰ ਕਿਤੇ ਲੱਗਦਾ ਹੈ ਕੋਈ ਸਟੂਡੈਂਟ ਹੈ, ਵਿਦਿਆਰਥੀ ਹੈ, ਅੱਜ ਕੱਲ ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਸਟ੍ਰੈਸ ਰਹਿੰਦਾ।
1: ਬਿਲਕੁਲ ਜੀ,
0: ਵਿਦਿਆਰਥੀਆਂ ਨੂੰ ਇਹ ਸੋਚਣ ਨੂੰ ਮਜਬੂਰ ਹੋਣਾ ਪੈਂਦਾ ਹੈ ਕਿ ਮੇਰਾ ਭਵਿੱਖ ਕੀ ਹੈ, ਮੈਂ ਕਿਹੜੇ ਖੇਤਰ ਚ ਜਾਣਾ ਹੈ, ਕਿਹੜੇ ਖੇਤਰ ਚ ਮੈਂ ਕੰਮ ਕਰਨਾ ਹੈ, ਕਿਹੜੇ ਖੇਤਰ ਚ ਮੈਨੂੰ ਨੌਕਰੀ ਮਿਲਣੀ ਹੈ
1: ਜੀ,
0: ਇਸੇ ਹੀ ਉਹ ਛੋ ਪੰਚ ਪਿਆ ਰਹਿੰਦਾ।
1: ਬਿਲਕੁਲ ਜੀ,
0: ਜਦੋਂ ਉਹ ਟੀਚੇ ਨੂੰ ਪ੍ਰਾਪਤ ਨਹੀਂ ਕਰ ਪਾਉਂਦਾ ਨਾ,
1: ਹਾਂਜੀ,
0: ਫਿਰ ਉਹ ਇਧਰ ਉਧਰ ਗਲਤ ਰਸਤਿਆਂ ਵੱਲ।
1: ਬਿਲਕੁਲ, ਕੰਪੀਟੀਸ਼ਨ ਦੇਖੋ ਜੀ ਵੱਧ ਇੰਨਾ ਗਿਆ, ਇੱਕ ਤਾਂ ਪਹਿਲੀ ਗੱਲ ਜਨਸੰਖਿਆ ਵੱਧ ਗਈ, ਉਹਦੇ ਕਰਕੇ ਕੰਪੀਟੀਸ਼ਨ ਵੱਧ ਗਿਆ, ਉਹਦੇ ਕਰਕੇ ਜਿਹੜੇ ਵਿਦਿਆਰਥੀ ਆ ਅੱਗੇ ਮੌਕੇ ਜਿਹੜੇ ਆ ਉਹ ਸੀਮਿਤ ਆ, ਸਰਕਾਰਾਂ ਨਵੇਂ ਜਿਹੜੇ ਮੌਕੇ ਆ ਉਹ ਇੰਨੇ ਜਿਹੜੇ ਨਹੀਂ ਪੈਦਾ ਕਰ ਪਾ ਰਹੀ ਆ, ਕਿਤੇ ਨਾ ਕਿਤੇ ਉਹ ਕਾਰਨ ਬਣਦਾ ਆ। ਜਿਹੜੇ ਵਿਦਿਆਰਥੀ ਆ, ਨਵੀਂ ਨੌਜਵਾਨ ਪੀੜ੍ਹੀ ਆ, ਉਹ ਅੱਗੇ ਚੱਲ ਕੇ ਗਲਤ ਰਸਤਿਆਂ ਵਿੱਚ ਜਾਂ ਸਟ੍ਰੈਸ ਕਹਿ ਲਓ ਉਹਦੇ ਥਾਂ ਰਾਹੀਂ ਹੁੰਦੀ ਹੋਈ ਤੇ ਆਤਮ ਹੱਤਿਆ ਵੱਲੋਂ ਕਿਤੇ ਨਾ ਕਿਤੇ ਤੁਰ ਪੈਂਦੀ ਹੈ।
0: ਦੇਖੋ ਵਿਦਿਆਰਥੀਆਂ ਦੇ ਨਾਲ ਨਾਲ ਜੇ ਤੁਸੀਂ ਨਾ ਸਵਾਣੀਆਂ ਨੂੰ ਵੀ ਦੇਖੋ
1: ਜੀ,
0: ਅੱਜ ਕੱਲ ਸਵਾਣੀਆਂ ਹੁਣ ਪਰਿਵਾਰ ਜਿਹੜੇ ਆ ਨਾ ਛੋਟੇ ਰਹਿ ਗਏ
1: ਜੀ,
0: ਜਦੋਂ ਛੋਟਾ ਪਰਿਵਾਰ ਰਹਿ ਜਾਂਦਾ ਨਾ ਤਾਂ ਆਪਸ ਦੇ ਵਿੱਚ ਗੱਲਬਾਤ ਵੀ ਘੱਟ ਜਾਂਦੀ
1: ਜੀ,
0: ਤੇ ਜਦੋਂ ਫਿਰ ਸਵਾਣੀਆਂ ਵੀ ਆਪਸ ਚ ਗੱਲਬਾਤ ਨਹੀਂ ਕਰਦੀਆਂ ਨਾ, ਉਹ ਵੀ ਫਿਰ ਇੱਕ ਅੱਜ ਕੱਲ ਮਾਨਸਿਕਤਾ ਜਿਹੜੀ ਉਹਨਾਂ ਦੀ, ਜਿਹੜੀ ਡਿਪਰੈਸ਼ਨ ਜਿਹਨੂੰ ਆਪਾਂ ਕਹਿੰਦੇ ਆ, ਉਹ ਰੋਗ ਦੇ ਨਾਲ ਗ੍ਰਸਤ ਹੋ ਜਾਂਦੀ ਹੈ।
1: ਤੁਸੀਂ ਇਹ ਦੇਖੋ ਪਟਵਾਰੀ ਸਾਹਿਬ ਵੀ ਸਾਡਾ ਪਰਿਵਾਰ ਜਿਹੜਾ ਆ ਉਹ ਵੱਡਾ ਪਰਿਵਾਰ ਆ, ਤੇ ਸਾਡੇ ਪਰਿਵਾਰ ਵਿੱਚ ਜਦੋਂ ਮੇਰੇ ਛੋਟਾ ਬੱਚਾ ਹੋਇਆ ਤੇ ਸਾਨੂੰ ਕੋਈ ਦਿੱਕਤ ਨਹੀਂ ਆਈ, ਕੋਈ ਸਾਂਭ ਸੰਭਾਲ ਦੀ ਬੱਚੇ ਨੂੰ ਦਿੱਕਤ ਨਹੀਂ ਆਈ, ਪਰ ਸਾਡੇ ਜਿਹੜੇ ਆਂਢੀ ਗੁਆਂਢੀ ਨੇ, ਨਿਊਕਲੀਅਰ ਫੈਮਿਲੀ ਵਾਲੇ ਜਿਹੜੇ ਸਾਡੇ ਸਰਕਲ ਚ ਵਿਚਰਦੇ ਨੇ, ਉਹਨਾਂ ਦੀ ਅੱਜ ਕੱਲ ਦੇ ਸਮੇਂ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹੀ ਆ ਵੀ ਜਿਹੜਾ ਅਸੀਂ ਬੱਚਾ ਅਸੀਂ ਲੈ ਰਹੇ ਹਾਂ ਜਾਂ ਲੈਣ ਜਾ ਰਹੇ ਹਾਂ ਉਹਨੂੰ ਸਾਂਭੂਗਾ ਕੌਣ।
0: ਦੇਖੋ ਨਾ ਗੱਲ ਇਹ ਹੋ ਜਾਂਦੀ ਹੈ ਜਦੋਂ ਪਰਿਵਾਰ ਵੱਡੇ ਹੋਣ ਨਾ
1: ਜੀ,
0: ਉਦੋਂ ਫਿਰ ਇਹ ਸਾਂਭ ਸੰਭਾਲ ਜਿਹੜੀ ਹੈ ਜਾਂ ਆਪਸ ਦੇ ਵਿੱਚ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਡਿਪਰੈਸ਼ਨ ਦੀ, ਇਹ ਵੀ ਨਹੀਂ ਹੁੰਦੀ ਕਿਉਂਕਿ ਇੱਕ ਗਈ ਦੂਜੀ ਆਈ, ਦੂਜੀ ਗਈ ਤੀਜੀ ਆਈ।
1: ਬਿਲਕੁਲ ਜੀ,
0: ਉਹਦੇ ਨਾਲ ਆਪਸ ਚ ਜਦੋਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ
1: ਜੀ,
0: ਤਾਂ ਇਹ ਫਿਰ ਜਿਹੜੀ ਸਾਡੇ ਕੋਲ ਅੱਜ ਕੱਲ ਡਿਪਰੈਸ਼ਨ ਦੀ ਵੀ ਸਮੱਸਿਆ ਚੱਲ ਰਹੀ ਹੈ, ਜਿਹਦੇ ਨਾਲ ਕਿ ਬਹੁਤ ਸਾਰੀਆਂ ਸਵਾਣੀਆਂ ਜਿਹੜੀਆਂ ਉਹ ਆਤਮ ਹੱਤਿਆ ਵੱਲ ਜਾਂਦੀਆਂ
1: ਕਰਦੀਆਂ ਨੇ ਜੀ। ਬਿਲਕੁਲ, ਆਪਾਂ ਦੇਖਦੇ ਹਾਂ
0: ਇਹ ਜਿਹੜੀ ਚੀਜ਼ ਹੈ ਕਿ ਅੱਜ ਸਾਡਾ ਸੁਨੇਹਾ
1: ਹਾਂਜੀ
0: ਉਹ ਇਹੀ ਹੈ
1: ਜੀ
0: ਕਿ ਅਸੀਂ ਨਾ ਇਹ ਸਭ ਜਿਹੜਾ ਜਿਵੇਂ ਸਵਾਣੀਆਂ ਵੀ ਹੈ ਆਪਸ ਗੱਲਾਂ ਬਾਤਾਂ ਜ਼ਰੂਰ ਕਰਨ ਜਾਂ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਕਿਸੇ ਸੰਸਥਾ ਨੂੰ ਜੁਆਇਨ ਕਰ ਲੈਣ ਜਿਹਦੇ ਨਾਲ ਕਿ ਇਹ ਸਮੱਸਿਆਵਾਂ ਦੀ ਜਿਹੜੀ ਘਾਟ ਹੈ ਉਹ ਹੋ ਜਾਏ।
1: ਬਿਲਕੁਲ,
0: ਫਿਰ ਜਿਹੜੀ ਇਹ ਸਮੱਸਿਆ ਦਾ ਜਿਹੜਾ ਹੈ ਅੰਤ ਹੋ ਸਕਦਾ,
1: ਹੱਲ ਹੋ ਸਕਦਾ ਜੀ।
0: ਤੋਂ ਇਹ ਤਾਂ ਗੱਲਾਂ ਬਾਤਾਂ ਹੋ ਗਈਆਂ ਕਿਉਂਕਿ ਇਹ ਦਿਨ ਅੱਜ ਆਪਾਂ ਮਨਾ ਰਹੇ ਹਾਂ
1: ਜੀ।
0: ਦੋ ਕਬੂਲ ਗੀਤ ਦੇ ਸੁਣਦੇ
1: ਸੁਣਾ ਦਿਓ ਜੀ।

0: ਕੇ।
1: ਹਾਂਜੀ ਬਾਲ ਸਾਹਿਬ, ਸੁਣਿਆ ਗੀਤ
2: ਜੀ।
1: ਹਾਂਜੀ, ਹੁਣ ਤੁਹਾਨੂੰ ਆਪਾਂ ਸੁਣਾਉਣੇ ਆ ਨਵੇਂ ਬਾਗਾਂ ਦੀ ਸੰਭਾਲ।
2: ਠੀਕ ਹੈ ਜੀ।
1: ਹਾਂਜੀ, ਸਾਡੇ ਕੋਲ ਆਏ ਸਨ ਡਾਕਟਰ ਟੀ ਐਸ ਚਾਹਲ ਹੋਣੀ।
2: ਅੱਛਾ ਜੀ,
1: ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ
2: ਜੀ,
1: ਆਪਾਂ ਸੁਣਦੇ ਹਾਂ।
2: ਸੁਣਾ ਦਿਓ ਜੀ।
3: ਅੱਜ ਅਸੀਂ ਜਿਵੇਂ ਕਿ ਗੱਲ ਕਰਾਂਗੇ ਜੀ ਨਵੇਂ ਬਾਗ ਜਿਹੜੇ ਆ ਉਹਨਾਂ ਦੀ ਲਵਾਈ, ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨਵੇਂ ਬਾਗ ਅਸੀਂ ਲਵਾਉਂਦੇ ਹਾਂ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਦੇਖਭਾਲ ਕਰਦੇ ਹਾਂ। ਸੋ ਫਲਦਾਰ ਬੂਟਿਆਂ ਦੇ ਬਾਰੇ ਆਪਾਂ ਗੱਲ ਕਰਾਂਗੇ ਜੀ ਕਿ ਜੇ ਫਲਦਾਰ ਬੂਟੇ ਜਿਹੜੇ ਆ ਉਹਨਾਂ ਜਿਹੜੇ ਬਾਗ ਨੇ ਉਸ ਜਿਹੜਾ ਮੌਜੂਦਾ ਸਮਾਂ ਹੈ ਬਿਲਕੁਲ ਢੁਕਵਾਂ ਸਮਾਂ ਵਾ ਜਿਸ ਦੌਰਾਨ ਅਸੀਂ ਇਹ ਬਾਗ ਜਿਹੜੇ ਆ ਇਹ ਲਾ ਸਕਦੇ ਹਾਂ ਜੀ। ਸੋ ਜਦੋਂ ਬਾਗਾਂ ਦੀ ਅਸੀਂ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਜਾਣਨੀ ਬੜੀ ਜ਼ਰੂਰੀ ਹੈ ਕਿ ਬਾਗ ਜਿਹੜੇ ਨੇ ਇਹ ਲੰਬੇ ਸਮੇਂ ਦੀ ਇਨਵੈਸਟਮੈਂਟ ਹੈ। ਇੱਕਰ ਅਸੀਂ ਜਦੋਂ ਬਾਗ ਲਗਾਉਂਦੇ ਹਾਂ ਤਾਂ ਇਹ ਕਈ ਸਾਲਾਂ ਤੱਕ ਚੱਲਦੇ ਨੇ ਜੀ, 20-20, 30-30, 40-40 ਸਾਲ, ਉਸ ਤੋਂ ਵੀ ਲੰਬੇ ਇਹ ਬਾਗ ਚੱਲਦੇ ਨੇ। ਸੋ ਜੇ ਸ਼ੁਰੂ ਦੇ ਵਿੱਚ ਜੇ ਕੋਈ ਸਾਡੇ ਕੋਲੋਂ ਗਲਤੀ ਹੁੰਦੀ ਆ ਜਾਂ ਕਿਸੇ ਤਰੀਕੇ ਦੇ ਨਾਲ ਜੇ ਕੋਈ ਵਿਧੀ ਜਿਹੜੀ ਆਪਾਂ ਉਹ ਸਹੀ ਤਰੀਕੇ ਨਾਲ ਨਹੀਂ ਅਪਣਾਉਂਦੇ ਤਾਂ ਉਹਦਾ ਜਿਹੜਾ ਖਾਮਿਆਜ਼ਾ ਵਾ ਸਾਨੂੰ ਬੜੀ ਦੂਰ ਤੱਕ ਮਤਲਬ ਇਹਦਾ ਝੱਲਣਾ ਪੈ ਸਕਦਾ। ਸੋ ਜਦੋਂ ਵੀ ਅਸੀਂ ਬਾਗ ਲਾਉਣਾ ਵਾ ਤਾਂ ਸਾਨੂੰ ਬੜੀਆਂ ਗੱਲਾਂ ਨੇ ਜਿਹੜੀਆਂ ਮਤਲਬ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਅਤੇ ਇਹਨਾਂ ਵਿੱਚ ਕੁਝ ਮੁੱਢਲੀਆਂ ਗੱਲਾਂ ਨੇ ਜਿਹੜੀਆਂ ਕਿ ਬਾਗ ਲਾਉਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵਾ ਵੀ ਉਹ ਜਿੱਥੇ ਅਸੀਂ ਬਾਗ ਲਾ ਰਹੇ ਹਾਂ ਉਸ ਜਗ੍ਹਾ ਦੇ ਉੱਪਰ ਸਾਰੀਆਂ ਚੀਜ਼ਾਂ ਢੁਕਵੀਆਂ ਨੇ ਕਿ ਨਹੀਂ। ਜਿਵੇਂ ਬਾਗ ਲਾਉਣ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਮਿੱਟੀ ਪਰਖ ਦੀ। ਜਦੋਂ ਅਸੀਂ ਕੋਈ ਵੀ ਬਾਗ ਲਾਉਣਾ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਉਸ ਜਗ੍ਹਾ ਦੀ ਜਿਹੜੀ ਮਿੱਟੀ ਆ ਉਹਦੀ ਪਰਖ ਕਰਨੀ ਬਹੁਤ ਜ਼ਰੂਰੀ ਹੈ ਕਿ ਜਿਹੜੀ ਮਿੱਟੀ ਹੈ ਉਹ ਬਿਲਕੁਲ ਬਾਗ ਦੇ ਵਾਸਤੇ ਅਨੁਕੂਲ ਹੈ ਕਿ ਨਹੀਂ ਹੈ। ਉਹਦੇ ਵਿੱਚ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੂਰੇ ਮਾਪਦੰਡ ਦਿੱਤੇ ਗਏ ਨੇ ਜਿਵੇਂ ਕਿ ਉਹਦੀ ਪੀਐਚ ਆ ਉਹ ਜੇ ਅਸੀਂ ਨਿੰਬੂ ਜਾਤੀ ਜਾਂ ਆੜੂ ਦਾ ਬਾਗ ਲਾਉਣਾ ਤਾਂ 8.5 ਤੋਂ ਥੱਲੇ ਹੋਣੀ ਚਾਹੀਦੀ ਹੈ ਤੇ ਦੂਸਰੇ ਬਾਗਾਂ ਵਾਸਤੇ ਅਸੀਂ 8.7 ਤੱਕ ਇਹ ਹੋ ਸਕਦੀ ਹੈ ਤੇ ਜੇ ਕੰਡਕਟਿਵਿਟੀ ਦੀ ਗੱਲ ਕੀਤੀ ਜਾਵੇ ਤਾਂ 0.5 ਤੇ ਨਿੰਬੂ ਜਾਤੀ ਅਤੇ ਆੜੂ ਵਾਸਤੇ ਤੇ ਬਾਕੀਆਂ ਵਾਸਤੇ 1 ਤੱਕ ਹੋ ਸਕਦੀ ਹੈ। ਤੇ ਸੋ ਇਸੇ ਤਰੀਕੇ ਦੇ ਨਾਲ ਜਿਵੇਂ ਆਪਾਂ ਮਤਲਬ ਗੱਲ ਕਰੀਏ ਤਾਂ ਜਿਹੜੀਆਂ ਜ਼ਮੀਨਾਂ ਨੇ ਉਹ ਉਹਨਾਂ ਦੀ ਜਿਹੜੀ ਪਾਣੀ ਦਾ ਨਿਕਾਸ ਆ ਉਹ ਬੜਾ ਚੰਗਾ ਹੋਣਾ ਚਾਹੀਦਾ ਜੀ, ਜਿਹੜੀ ਡਰੇਨੇਜ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਉਸ ਜਗ੍ਹਾ ਦੇ ਵਿੱਚ ਜਿਹੜੀ ਡਰੇਨੇਜ ਆ ਪਾਣੀ ਦਾ ਨਿਕਾਸ ਆ ਉਹ ਚੰਗਾ ਹੋਣਾ ਚਾਹੀਦਾ ਤਾਂ ਕਿ ਉੱਥੇ ਪਾਣੀ ਖਲੋਵੇ ਨਾ, ਕਿਉਂਕਿ ਜਦੋਂ ਆਪਾਂ ਬਾਗ ਲਾਉਣਾ ਤਾਂ ਇਹ ਚੀਜ਼ ਸਾਨੂੰ ਜ਼ਰੂਰ ਦੇਖ ਲੈਣੀ ਚਾਹੀਦੀ ਹੈ ਕਿ ਜੇ ਉੱਥੇ ਪਾਣੀ ਖਲੋਂਦਾ ਹੈ ਤਾਂ ਜਿਹੜੇ ਸਾਡੇ ਬੂਟੇ ਆ ਜਿਹੜੇ ਅਸੀਂ ਲੌਂਗ ਟਰਮ ਆਪਣਾ ਬਾਗ ਇਸਟੈਬਲਿਸ਼ ਕਰਨਾ ਚਾਹੁੰਦੇ ਹਾਂ ਉਹ ਖਰਾਬ ਹੋ ਸਕਦੇ ਆ। ਦੂਸਰੀ ਗੱਲ ਇਹ ਹੈ ਕਿ ਅਸੀਂ ਬਾਗ ਲਗਾ ਕਿੱਥੇ ਰਹੇ ਹਾਂ, ਕਿਹੜੇ ਖਿੱਤੇ ਦੇ ਵਿੱਚ, ਕਿਹੜੇ ਜ਼ਿਲ੍ਹੇ ਦੇ ਵਿੱਚ, ਕਿਹੜੇ ਪਿੰਡ ਦੇ ਵਿੱਚ ਅਸੀਂ ਲਗਾ ਰਹੇ ਹਾਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜ਼ੋਨ ਬੇਸਡ ਜਾਂ ਰੀਜਨ ਬੇਸਡ ਕਰਾਪਸ ਜਿਹੜੀਆਂ ਨੇ ਫਲਾਂ ਦੀਆਂ ਜਿਹੜੀਆਂ ਮਤਲਬ ਸਿਫਾਰਿਸ਼ਾਂ ਕੀਤੀਆਂ ਹੋਈਆਂ ਨੇ, ਜਿਵੇਂ ਕਿ ਜੇ ਆਪਾਂ ਗੱਲ ਕਰੀਏ ਨੀਮ ਪਹਾੜੀ ਇਲਾਕਾ ਦੀ ਜਾਂ ਉਧਰਲੇ ਬੰਨੇ ਆਪਾਂ ਜਿਵੇਂ ਅੰਬਾਂ ਦੀ ਸਿਫਾਰਿਸ਼ ਕਰਦੇ ਹਾਂ, ਨਿੰਬੂ ਜਾਤੀ ਦੇ ਫਲਾਂ ਦੀ ਸਿਫਾਰਿਸ਼ ਕਰਦੇ ਹਾਂ, ਜਿਹੜੀ ਸਾਡੀ ਕੇਂਦਰੀ ਜ਼ੋਨ ਆ, ਸੈਂਟਰਲ ਜ਼ੋਨ ਆ, ਜਿਹਦੇ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਆਉਂਦੇ, ਉੱਥੇ ਅਸੀਂ ਨਾਖਾਂ ਦੀ ਸਿਫਾਰਿਸ਼ ਕਰਦੇ ਹਾਂ। ਇਸੇ ਤਰੀਕੇ ਨਾਲ ਜੇ ਆਪਾਂ ਪਰਲੇ ਬੰਨੇ ਅਬੋਹਰ ਵਾਲੇ ਬੰਨੇ

ਫਾਜ਼ਿਲਕਾ ਵਾਲੇ ਬੰਨੇ ਜੇ ਰੇਡੀ ਇਰੀਗੇਟਡ ਜ਼ੋਨ ਚ ਚਲੇ ਜਾਈਏ, ਠੀਕ ਹੈ ਜੀ, ਉੱਥੇ ਅਸੀਂ ਨਿੰਬੂ ਜਾਤੀ ਦੇ ਫਲਾਂ ਦੀ ਸਭ ਤੋਂ ਜ਼ਿਆਦਾ ਸਿਫਾਰਿਸ਼ ਕਰਦੇ ਹਾਂ। ਸੋ ਵੱਖਰੇ ਵੱਖਰੇ ਫਲਾਂ ਨੂੰ ਜਦੋਂ ਅਸੀਂ ਕਿੱਥੇ ਤੁਸੀਂ ਬਾਗ ਲਾ ਰਹੇ ਹੋ ਉੱਥੇ ਕਿਹੜੇ ਕਿਹੜੇ ਫਲ ਅਸੀਂ ਲੱਗ ਸਕਦੇ ਆ, ਇਹ ਮੈਂ ਮਿਸਾਲਾਂ ਦਿੱਤੀਆਂ ਨੇ ਕਿ ਇਹਨਾਂ ਇਹਨਾਂ ਥਾਵਾਂ ਦੇ ਵਿੱਚ ਇਹਦਾ ਹੈਗੇ ਆ। ਬਾਕੀ ਫਲ ਜਿਹੜੇ ਆ ਉਹਨਾਂ ਦੇ ਇਸ ਹਿਸਾਬ ਨਾਲ ਹੀ ਅਸੀਂ ਮਤਲਬ ਉਹਨਾਂ ਦੀ ਡਿਵੀਜ਼ਨ ਕੀਤੀ ਹੋਈ ਹੈ ਕਿ ਕਿਸ ਏਰੀਏ ਚ ਅਸੀਂ ਬਾਗ ਲਾ ਰਹੇ ਹਾਂ ਤਾਂ ਉੱਥੇ ਕਿਹੜਾ ਸਭ ਤੋਂ ਢੁਕਵਾਂ ਫਲ ਹੈ ਜਿਹੜੀ ਆਪਾਂ ਕਾਸ਼ਤ ਕਰ ਸਕਦੇ ਹਾਂ। ਦੂਸਰੀ ਗੱਲ ਇਹ ਹੁੰਦੀ ਹੈ ਕਿ ਜਦੋਂ ਅਸੀਂ ਬਾਗ ਲਾਉਣਾ ਆ ਤਾਂ ਸਾਨੂੰ ਉਸ ਤੋਂ ਬਾਅਦ ਕਿਸਮ, ਜੇ ਆਪਾਂ ਸਪੋਜ਼ ਕਰੋ ਨਿੰਬੂ ਜਾਤੀ ਦਾ ਬਾਗ ਲਗਾਉਣਾ ਚਾਹੁੰਦੇ ਹਾਂ ਤਾਂ ਉਹਦੀ ਜਿਹੜੀ ਕਿਸਮ ਆ ਉਹ ਕਿਹੜੀ ਆ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ। ਉਹ ਨਿੰਬੂ ਜਾਤੀ ਦੇ ਵਿੱਚ ਗਾੜੀ ਕਈ ਗਰੁੱਪਸ ਆ, ਜਿੱਦਾਂ ਆਪਾਂ ਜੇ ਸੰਤਰੇ ਦੀ ਗੱਲ ਕਰੀਏ ਜਿਹਨੂੰ ਆਪਾਂ ਮੈਂਡਰਿਨ ਵੀ ਕਹਿ ਦਿੰਦੇ ਹਾਂ, ਉਹਦੇ ਵਿੱਚ ਸਾਡੇ ਕੋਲ ਕਿੰਨੂ ਆ ਜਿਹੜਾ ਕਿ ਸਭ ਤੋਂ ਪ੍ਰਮੁੱਖ ਫਲ ਹੈ ਪੰਜਾਬ ਦਾ। ਸੋ ਇਸ ਤੋਂ ਇਲਾਵਾ ਜਿਹੜਾ ਵਾ ਪੀਏਯੂ ਕਿੰਨੂ ਵਨ ਹੈ ਜੀ, ਉਸ ਤੋਂ ਇਲਾਵਾ ਫਿਰ ਸਾਡੇ ਕੋਲ ਡੇਜ਼ੀ ਜਿਹੜਾ ਸੰਤਰਾ ਹੈ ਉਹ ਆ, ਡਬਲਯੂ ਮਾਰਕਟ ਸੰਤਰਾ ਹੈ। ਸੋ ਇਹ ਜਿਹੜੇ ਸੰਤਰੇ ਦੀਆਂ ਕਿਸਮਾਂ ਨੇ ਸਿਰਫ ਇਹਦੇ ਵਿੱਚੋਂ ਹੀ ਸਿਫਾਰਿਸ਼ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਤੁਸੀਂ ਇਹ ਬੂਟੇ ਲਾਓ। ਇਸੇ ਤਰੀਕੇ ਨਾਲ ਜੇ ਆਪਾਂ ਮਾਲਟੇ ਦੀ ਗੱਲ ਕਰੀਏ ਤਾਂ ਮਾਲਟੇ ਦੇ ਵਿੱਚ ਸਾਡੇ ਕੋਲ ਅਰਲੀ ਗੋਲਡ ਹੈ, ਜਾਫਾ ਵਾ, ਬਲੱਡ ਰੈਡ ਆ। ਸੋ ਕਿਸਮ ਕਿਹੜੀ ਲਗਾਉਣੀ ਹੈ, ਉਹ ਕਿਹੜੀ ਮਤਲਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਹੈ, ਇਹਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਸੋ ਇਸੇ ਤਰੀਕੇ ਨਾਲ ਜੇ ਗਰੇਪ ਫਰੂਟ ਲਾਉਣਾ ਹੈ ਤਾਂ ਗਰੇਪ ਫਰੂਟ ਜਿਹੜਾ ਵਾ ਉਹਦੇ ਵਿੱਚ ਸਾਡੇ ਕੋਲ ਰੈਡ ਬਲੱਸ਼ ਵਰਾਇਟੀ ਆ, ਫਿਰ ਉਸ ਤੋਂ ਬਾਅਦ ਸਾਡੇ ਕੋਲ ਫਲੇਮ ਹੈ, ਫਿਰ ਉਸ ਤੋਂ ਬਾਅਦ ਸਾਡੇ ਕੋਲ ਸਟਾਰ ਰੂਬੀ ਹੈ, ਮਾਰਸ ਸੀਡਲੈਸ ਆ। ਸੋ ਜਿਵੇਂ ਆਪਾਂ ਜੇ ਅੰਬਾਂ ਦੇ ਵਿੱਚ ਜਾਣਾ ਤਾਂ ਅਲਫੈਂਜੋ ਆ, ਦੁਸ਼ਹਿਰੀ ਹੈ, ਅਸੀਂ ਜੇ ਅਮਰੂਦਾਂ ਦੇ ਵਿੱਚ ਜਾਣਾ ਤਾਂ ਉੱਥੇ ਲਾਭਬਾਦ ਸਫੈਦਾ ਵਾ, ਪੰਜਾਬ ਪਿੰਕ ਆ, ਹੁਣ ਐਪਲ ਕਲਰ ਸਾਡੀ ਜਿਵੇਂ ਵਰਾਇਟੀਜ਼ ਆਈਆਂ ਨੇ ਨਵੀਆਂ, ਪੰਜਾਬ ਕਿਰਨ ਆ, ਫਿਰ ਉਸ ਤੋਂ ਬਾਅਦ ਪੰਜਾਬ ਸਫੈਦਾ ਵਾ। ਸੋ ਵੱਖਰੀਆਂ ਵੱਖਰੀਆਂ ਜਿਹੜੀਆਂ ਕਿਸਮਾਂ ਨੇ ਹਰੇਕ ਕਰੋਪ ਦੀਆਂ, ਉਹ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਵਾਸਤੇ ਸਿਫਾਰਿਸ਼ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਤੁਸੀਂ ਇੱਥੇ ਕਾਸ਼ਤ ਕਰ ਸਕਦੇ ਹੋ। ਸੋ ਦੂਜੀ ਗੱਲ ਇਹ ਸੀ ਕਿ ਕਿਹੜੀ ਆਪਾਂ ਫਸਲ ਲਾਉਣੀ ਆ, ਕਿਹੜੀ ਉਹਦੀ ਕਿਸਮ ਲਾਉਣੀ ਆ, ਤੇ ਉਹ ਕਿਸਮ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਹੋਣੀ ਬਹੁਤ ਜ਼ਰੂਰੀ ਹੈ। ਸੋ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ ਕਿ ਜਦੋਂ ਅਸੀਂ ਇਹ ਦੇਖ ਲਿਆ ਕਿੱਥੇ ਅਸੀਂ ਬਾਗ ਲਗਾਉਣਾ ਵਾ, ਕਿਹੜੀ ਅਸੀਂ ਕਿਹੜੀ ਕਰੋਪ ਲਾਉਣੀ ਆ, ਕਿਹੜਾ ਫਲਦਾਰ ਬੂਟੇ ਲਾਉਣੇ ਤੇ ਕਿਹੜੀ ਉਹਨਾਂ ਦੀ ਕਿਸਮ ਲਾਉਣੀ ਆ। ਉਸ ਤੋਂ ਬਾਅਦ ਆ ਜਾਂਦਾ ਉਹਨਾਂ ਦੀ ਲਵਾਈ ਕਿ ਜਦੋਂ ਅਸੀਂ ਬਾਗ ਨੂੰ ਐਸਟੈਬਲਿਸ਼ ਕਰਨਾ ਵਾ ਉਸ ਟਾਈਮ ਦੇ ਉੱਪਰ ਅਸੀਂ ਜਿਹੜੀਆਂ ਗੱਲਾਂ ਦੇ ਉੱਤੇ ਧਿਆਨ ਦੇ ਵਿੱਚ ਰੱਖਣੀਆਂ ਨੇ, ਸਭ ਤੋਂ ਪਹਿਲਾਂ ਆ ਕਿ ਜ਼ਮੀਨ ਜਿਹੜੀ ਆ ਉਹਨੂੰ ਅਸੀਂ ਪੱਧਰੇ ਕਰਕੇ ਉੱਥੇ ਆਪਾਂ ਬਿਲਕੁਲ ਲੇਆਊਟ ਕਰਨਾ ਹੁੰਦਾ ਜੀ ਬਾਗ ਦਾ। ਜਦੋਂ ਵੀ ਅਸੀਂ ਲੇਆਊਟ ਕਰਨਾ ਵਾ, ਨਿਸ਼ਾਨਦੇਹੀ ਕਰਨੀ ਆ, ਬੂਟੇ ਕਿੱਥੇ ਕਿੱਥੇ ਲੱਗਣੇ ਆ, ਤਾਂ ਉਸ ਵੇਲੇ ਜਿਹੜੀ ਫਸਲ ਅਸੀਂ ਚੁਣੀ ਹੈ, ਜਿਵੇਂ ਸਪੋਜ਼ ਕਰੋ ਤੁਸੀਂ ਕਿੰਨੂ ਦਾ ਬਾਗ ਲਗਾਉਣਾ ਚਾਹੁੰਦੇ ਹੋ, ਤਾਂ ਉਹਦਾ ਇੱਕ ਫਾਸਲਾ ਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਸਿਫਾਰਿਸ਼ ਕੀਤਾ ਗਿਆ ਵਾ। ਸਾਡੇ ਹਰ ਇੱਕ ਫਸਲ ਵਾਸਤੇ ਵੱਖਰੇ ਵੱਖਰੇ ਸਟੈਂਡਰਡਾਈਜ਼ ਕੀਤੇ ਗਏ ਆ, ਮਤਲਬ ਉਹਨਾਂ ਨੂੰ ਅਨੁਕੂਲ ਤਰੀਕੇ ਦੇ ਨਾਲ ਸਾਡੇ ਵੱਲੋਂ ਦੱਸਿਆ ਗਿਆ ਹੋਇਆ ਵਾ ਵੀ ਆਹ ਜਿਹੜੇ ਬੂਟੇ ਆ ਇਹਨਾਂ ਦਾ ਕਿੰਨਾ ਕਿੰਨਾ ਫਾਸਲਾ ਰੱਖਿਆ ਜਾਏਗਾ। ਜਿਵੇਂ ਆਪਾਂ ਜੇ ਕਿੰਨੂ ਦੀ ਗੱਲ ਕਰੀਏ ਤਾਂ ਆਪਾਂ ਉਹਨੂੰ ਸਿਫਾਰਿਸ਼ ਕਰਦੇ ਹਾਂ ਕਿ 20 ਫੁੱਟ ਬਾਏ 20 ਫੁੱਟ ਦੇ ਉੱਪਰ ਜਿਹੜੇ ਬੂਟੇ ਜਿਹੜੇ ਆ ਕਿੰਨੂ ਦੇ ਲੱਗਦੇ ਆ, ਉਹਦੇ ਨਾਲ 110 ਬੂਟੇ ਜਿਹੜੇ ਕਿੱਲੇ ਦੇ ਆਪਾਂ ਲਾ ਸਕਦੇ ਹਾਂ। ਸੋ ਇਸੇ ਤਰੀਕੇ ਨਾਲ ਜੇ ਆਪਾਂ ਅੰਬਾਂ ਦਾ ਬਾਗ ਲਾਉਣਾ ਚਾਹੁੰਦੇ ਹਾਂ ਜਾਂ ਚੀਕੂ ਦਾ ਬਾਗ ਲਾਉਣਾ ਚਾਹੁੰਦੇ ਹਾਂ, ਉਹ ਅਸੀਂ 30 ਫੁੱਟ ਦੇ ਉੱਪਰ ਸਿਫਾਰਿਸ਼ ਕਰਦੇ ਹਾਂ, ਜਿਹਦੇ ਨਾਲ 51 ਬੂਟੇ ਸਾਡੇ ਲੱਗ ਜਾਂਦੇ ਆ। ਸੋ ਅਮਰੂਦ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਜਾਂ ਅੱਧ ਨਰਮ ਨਾਖ ਨੂੰ ਲਾਉਣਾ ਚਾਹੁੰਦੇ ਹੋ ਜਾਂ ਨਰਮ ਨਾਖ ਨੂੰ ਲਾਉਣਾ ਚਾਹੁੰਦੇ ਹੋ, ਸੋ ਇਹ ਜੇ ਆਲੂ ਬੁਖਾਰਾ ਜਾਂ ਆਲੂਚਾ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਉਹ ਵੀ ਜਿਹੜੇ ਆ 20 ਬਾਏ 20 ਫੁੱਟ ਦੇ ਉੱਪਰ ਲੱਗਦੇ ਆ। ਸੋ ਜਿਹੜੀ ਵੀ ਅਸੀਂ ਫਸਲ ਲਗਾ ਰਹੇ ਹਾਂ ਜੀ, ਉਸ ਫਸਲ ਦੇ ਆਪਾਂ ਵੀ ਕਿਸ ਤਰੀਕੇ ਦੇ ਨਾਲ ਆਪਾਂ ਤੁਸੀਂ ਕਹਿ ਲਓ ਕਿ ਕਿੰਨਾ ਉਹਦਾ ਫਾਸਲਾ ਰੱਖਣਾ ਵਾ, ਇਹ ਬਹੁਤ ਹੀ ਜ਼ਰੂਰੀ ਹੈ ਜੀ, ਠੀਕ ਹੈ। ਉਹਦੇ ਵਿੱਚ ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਅਸੀਂ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਵਿੱਚ ਅਸੀਂ ਹਾਈ ਡੈਂਸਿਟੀ ਤੇ ਜਿਵੇਂ ਮਤਲਬ ਸੰਘਣੀ ਪ੍ਰਣਾਲੀ ਦੇ ਵਿੱਚ ਆਪਾਂ ਬੂਟੇ ਲਵਾਉਣ ਦੀ ਵੀ ਸਿਫਾਰਿਸ਼ ਕਰ ਦਿੰਦੇ ਹਾਂ। ਜਦੋਂ ਅਸੀਂ ਸੰਘਣੀ ਪ੍ਰਣਾਲੀ ਦੇ ਵਿੱਚ ਬੂਟਿਆਂ ਲਵਾਉਣ ਦੀ ਸਿਫਾਰਿਸ਼ ਕਰਦੇ ਹਾਂ, ਜਿਵੇਂ ਅਸੀਂ ਜੇ ਕਿੰਨੂ ਦੀ ਗੱਲ ਹੀ ਕਰੀਏ, ਅਸੀਂ ਜਿਵੇਂ ਸਾਡੇ 20 ਬਾਏ 20 ਮੈਂ ਤੁਹਾਨੂੰ ਦੱਸਿਆ ਤਾਂ 20 ਬਾਏ 10 ਦੇ ਉੱਪਰ 20 ਬਾਗ ਲੱਗ ਜਾਂਦਾ। ਜੇ ਆਪਾਂ 20 ਬਾਏ 10 ਦੇ ਉੱਪਰ ਬਾਗ ਲਵਾਂਗੇ ਸਾਡੀਆਂ ਆਲਮੋਸਟ ਲਾਈਨਾਂ ਡਬਲ ਹੋ ਜਾਂਦੀਆਂ ਤੇ ਸਾਡੇ 220 ਬੂਟੇ ਪ੍ਰਤੀ ਕਿੱਲੇ ਦੇ ਜਿਹੜੇ ਉਹ ਲੱਗਦੇ ਆ, ਡਬਲ ਬੂਟੇ ਹੋ ਜਾਂਦੇ ਆ ਸਾਡੇ। ਪਰ ਉਹਦੇ ਵਿੱਚ ਅਸੀਂ ਇਹ ਆਪਣੇ ਕਿਸਾਨ ਵੀਰਾਂ ਨੂੰ ਇਹ ਆਪਾਂ ਸਿਫਾਰਿਸ਼ ਕਰਦੇ ਹਾਂ ਕਿ ਜਦੋਂ ਇਹ ਬੂਟੇ ਵੱਡੇ ਹੋ ਜਾਂਦੇ ਆਪਸ ਦੇ ਵਿੱਚ ਮਿਲਣ ਲੱਗ ਪੈਂਦੇ ਆ ਕੋਈ 14-15 ਸਾਲਾਂ ਬਾਅਦ, ਫਿਰ ਇੱਕ ਲਾਈਨ ਜਿਹੜੀ ਆ ਵਿੱਚੋਂ ਕੱਢ ਦਿੱਤੀ ਜਾਵੇ ਤਾਂ ਕਿ ਜਿਹੜਾ ਬਾਗ ਅਸੀਂ 20 ਬਾਏ 10 ਤੇ ਲਾਇਆ ਸੀ ਉਹ 20 ਬਾਏ 20 ਤੇ ਹੋ ਜਾਵੇ। ਸੋ ਸੰਘਣੀ ਪ੍ਰਣਾਲੀ ਦੀਆਂ ਵੀ ਸਾਡੀਆਂ ਸਿਫਾਰਿਸ਼ਾਂ ਨੇ, ਅਮਰੂਦ ਦੇ ਵਿੱਚ ਵੀ ਆ, ਫਿਰ ਉਸ ਤੋਂ ਬਾਅਦ ਦੂਸਰੀਆਂ ਫਸਲਾਂ ਦੇ ਵਿੱਚ ਵੀ ਆ, ਨਾਖ ਦੇ ਵਿੱਚ ਵੀ ਆ। ਸੋ ਕੀ ਉਹਨਾਂ ਦੇ ਵਿੱਚ ਆਪਾਂ ਫਾਸਲਾ ਰੱਖਣਾ ਵਾ, ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਬੂਟਿਆਂ ਨੂੰ ਲਗਾਉਣਾ ਵਾ, ਜਿਵੇਂ ਆਪਾਂ ਗੱਲ ਕੀਤੀ ਆ ਕਿ ਕਿਸਮ ਕਿਸਮ ਤੋਂ ਬਾਅਦ ਕਿੰਨਾ ਉਹਦਾ ਫਾਸਲਾ, ਹੁਣ ਹੈਗਾ ਵਾ ਵੀ ਜ਼ਮੀਨ ਜਿਹੜੀ ਆ ਉਹਨੂੰ ਆਪਾਂ ਤਿਆਰ ਕਰਨਾ ਵਾ। ਜ਼ਮੀਨ ਤਿਆਰ ਕਰਨ ਵਾਸਤੇ ਜਦੋਂ ਅਸੀਂ ਇਹ ਵੇਖਿਆ ਕਿ ਇੱਥੇ ਇੰਨੇ ਫਾਸਲੇ ਦੇ ਅਸੀਂ ਬੂਟੇ ਲਾਉਣੇ ਆ, ਉਸ ਥਾਂ ਦੇ ਉੱਪਰ ਅਸੀਂ 3 ਬਾਏ 3 ਫੁੱਟ ਦਾ ਟੋਇਆ ਮਾਰਦੇ ਹਾਂ, 3 ਬਾਏ 3 ਬਾਏ 3, ਉਹਦਾ ਡਾਇਆ ਵੀ 3 ਹੋਏਗਾ, ਉਹਦਾ
ਤੁਸੀਂ ਕਹਿ ਲਓ ਕਿ ਡੂੰਘਾਈ ਵੀ ਜਿਹੜੀ ਆ ਉਹ ਵੀ 3 ਫੁੱਟ ਹੋਏਗੀ। ਉਹ ਟੋਇਆ ਇਸ ਕਰਕੇ ਮਾਰੀਦਾ ਵਾ ਕਿ ਜਦੋਂ ਵੀ ਅਸੀਂ ਬਾਗ ਲਾਈਏ ਜਿਹੜੇ ਫਲਦਾਰ ਬੂਟੇ ਆ ਉਹਨਾਂ ਦੇ ਜਿਹੜੇ ਆਲੇ ਦੁਆਲੇ ਦੀ ਮਿੱਟੀ ਆ ਉਹ ਨਰਮ ਹੋ ਜਾਵੇ, ਹਵਾ ਉਹਦੇ ਵਿੱਚ ਜ਼ਿਆਦਾ ਹੋਵੇ ਤੇ ਜਿਹੜੀਆਂ ਜੜ੍ਹਾਂ ਨੇ ਉਹਨਾਂ ਨੂੰ ਈਜ਼ੀਲੀ ਐਸਟੈਬਲਿਸ਼ ਹੋਣ ਦਾ ਜਿਹੜਾ ਮੌਕਾ ਉੱਥੇ ਮਿਲ ਜਾਵੇ। ਸੋ ਜਦੋਂ ਵੀ ਅਸੀਂ ਬਾਗ ਲਾਉਣਾ, ਜਦੋਂ ਆਪਾਂ 3 ਫੁੱਟ ਦਾ ਟੋਇਆ ਮਾਰਨਾ ਵਾ ਉਹਦੇ ਵਿੱਚ ਅਸੀਂ ਟੋਇਆ ਮਾਰਨ ਤੋਂ ਬਾਅਦ ਉਹਨੂੰ 2-4 ਦਿਨ ਤੁਸੀਂ ਇਹਨੂੰ ਜ਼ਮੀਨ ਨੂੰ ਖੁੱਲਾ ਰਹਿਣ ਦਿਓ, ਉੱਥੇ ਹਵਾ ਵਗੇ, ਉਹਨੂੰ ਧੁੱਪ ਲੱਗੇ, ਫਿਰ ਉਸ ਤੋਂ ਬਾਅਦ ਤੁਸੀਂ ਉੱਪਰਲੀ ਜਿਹੜੀ ਜ਼ਮੀਨ ਮਿੱਟੀ ਆ ਜੇ ਤੁਸੀਂ ਵੱਖਰੀ ਰੱਖ ਸਕਦੇ ਹੋ ਬਹੁਤ ਵਧੀਆ, ਤਾਂ ਉਹਦੇ ਨਾਲ ਕੀ ਹੈ ਕਿ ਤੁਸੀਂ ਪੁਰਾਣੀ ਗਲਿਆ ਸੜਿਆ ਢੇਰ ਰੂੜੀ ਜਿਹੜੀ ਆ ਉਹਨੂੰ ਮਿਲਾ ਕੇ ਤਾਂ ਉਹਨੂੰ ਆਪਾਂ ਫਿਰ ਮਿਕਸ ਕਰਕੇ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਜਿਹੜੇ ਟੋਏ ਨੂੰ ਭਰਦੇ ਹਾਂ। ਸੋ ਜਦੋਂ ਆਪਾਂ ਭਰਨਾ ਹੈ ਉਸ ਤੋਂ ਪਹਿਲਾਂ ਅਸੀਂ ਪ੍ਰਤੀ ਟੋਇਆ ਜਿਹੜੀ ਆ ਉਹਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਜਿਹੜੀ ਕਲੋਰੋਪੈਰੀਫੋਸ ਹੈ ਉਹਨੂੰ ਆਪਾਂ ਮਿੱਟੀ ਦੇ ਵਿੱਚ ਮਿਲਾ ਕੇ ਉਹਦੇ ਵਿੱਚ ਆਪਾਂ ਛੱਟਾ ਦੇ ਦਿੰਦੇ ਹਾਂ ਤਾਂ ਕਿ ਸਿਉਂਖ ਦੀ ਜਿਹੜੀ ਮਾਰ ਆ ਉਹ ਉਹਦੇ ਵਿੱਚ ਨਾ ਪਵੇ। ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਵਾ ਟੋਏ ਆਪਣੇ ਤਿਆਰ ਕਰਦੇ ਹਾਂ ਜੀ। ਟੋਏ ਤਿਆਰ ਕਰਨ ਤੋਂ ਬਾਅਦ ਉਹਨਾਂ ਟੋਇਆਂ ਨੂੰ ਅਸੀਂ ਪਾਣੀ ਲਾ ਦਿੰਦੇ ਹਾਂ ਤਾਂ ਕਿ ਜਿਹੜੀ ਮਿੱਟੀ ਬੈਠਣੀ ਆ ਉਹ ਬਹਿ ਜਾਵੇ, ਅਤੇ ਉਸ ਤੋਂ ਬਾਅਦ ਜੇ ਜ਼ਿਆਦਾ ਮਿੱਟੀ ਬਹਿੰਦੀ ਆ ਤਾਂ ਦੁਬਾਰਾ ਉਹਦੇ ਉੱਪਰ ਆਪਾਂ ਮਿੱਟੀ ਪਾ ਕੇ ਟੋਏ ਨੂੰ ਜਿਹੜਾ ਵਾ ਆਪਾਂ ਲੈਵਲ ਤੋਂ ਥੋੜਾ ਜਿਹਾ ਉੱਚਾ ਰੱਖਦੇ ਹਾਂ। ਸੋ ਤਾਂ ਕਿ ਜਦੋਂ ਦੁਬਾਰਾ ਪਾਣੀ ਲੱਗੇ ਜਿਹੜੀ ਮਿੱਟੀ ਬੈਠਣੀ ਆ ਤਾਂ ਉਹ ਬਿਲਕੁਲ ਗਰਾਊਂਡ ਲੈਵਲ ਦੇ ਉੱਪਰ ਆ ਜਾਵੇ। ਸੋ ਇਸ ਤੋਂ ਬਾਅਦ ਅਸੀਂ ਜਦੋਂ ਬੂਟਾ ਲਾਉਣਾ ਆ ਜੀ, ਉਹ ਪਹਿਲਾਂ ਤੇ ਅਸੀਂ ਟੋਏ ਜਿਹੜੇ ਆ ਇਹ ਸਾਰੇ ਪੂਰ ਦੇਣੇ ਆ, ਭਰਨ ਤੋਂ ਬਾਅਦ ਸਾਰੇ ਪੂਰ ਦੇਣੇ ਆ। ਪੂਰਨ ਤੋਂ ਬਾਅਦ ਅਸੀਂ ਫਿਰ ਦੁਬਾਰਾ ਜਿਹੜੀਆਂ ਨਿਸ਼ਾਨੀਆਂ ਨੇ ਜਿੱਥੇ ਜਿੱਥੇ ਬੂਟੇ ਲੱਗਣੇ ਨੇ ਉਹਨਾਂ ਨਿਸ਼ਾਨੀਆਂ ਦੇ ਉੱਪਰ ਅਸੀਂ ਮਤਲਬ ਉੱਥੇ ਆਪਾਂ ਡੰਡੀਆਂ ਲਾ ਦੇਣੀਆਂ ਨੇ, ਸਟਿੱਕਾਂ ਲਾ ਦੇਣੀਆਂ ਨੇ ਤਾਂ ਕਿ ਸਾਨੂੰ ਪਤਾ ਲੱਗੇ ਇਹਨਾਂ ਇਹਨਾਂ ਥਾਵਾਂ ਦੇ ਉੱਪਰ ਜਿਹੜੇ ਉਹ ਬੂਟੇ ਜਿਹੜੇ ਅਸੀਂ ਲਾਉਣੇ ਨੇ ਉੱਥੇ। ਉਸ ਤੋਂ ਬਾਅਦ ਜਿਹੜਾ ਵਾ ਪਾਣੀ ਲੱਗਾ, ਪਹਿਲਾਂ ਪਾਣੀ ਲਾਉਣ ਤੋਂ ਬਾਅਦ ਦੁਬਾਰਾ ਜਦੋਂ ਵੱਤਰ ਆਉਂਦੀ ਆ ਤਾਂ ਉਸ ਸਮੇਂ ਆਪਾਂ ਇਹ ਬੂਟਾ ਲਗਾਉਣਾ ਵਾ। ਇੱਥੇ ਮੈਂ ਥੋੜਾ ਜਿਹਾ ਇਹ ਦੱਸਣਾ ਚਾਹੂੰਗਾ ਕਿ ਕਈ ਵਾਰ ਕਿਸਾਨ ਵੀਰ ਕੀ ਕਰਦੇ ਆ ਕਿ ਜਦੋਂ ਅਸੀਂ ਬੂਟਾ ਲਾ ਦਿੰਦੇ ਹਾਂ ਉਸ ਤੋਂ ਬਾਅਦ ਅਸੀਂ ਕਈ ਵਾਰ ਜਿਵੇਂ ਮਿੱਟੀ ਸੁੱਕੀ ਹੁੰਦੀ ਪਾਣੀ ਅਸੀਂ ਬਾਅਦ ਚੋਂ ਲਾਉਂਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਮਿੱਟੀ ਆ ਉਹ ਆਪਣੀ ਜਗ੍ਹਾ ਛੱਡਦੀ ਆ, ਥੱਲੇ ਬਹਿੰਦੀ ਆ, ਤਾਂ ਇੱਕ ਤੇ ਬੂਟਾ ਵਾ ਉਹ ਵੀ ਟੇਢਾ ਹੁੰਦਾ, ਦੂਸਰਾ ਉਹਦੀ ਜਿਹੜੀ ਗਾਚੀ ਆ ਜਿਹੜੀ ਗਾਚੀ ਦੇ ਸਮੇਤ ਅਸੀਂ ਬੂਟਾ ਲਗਾ ਰਹੇ ਹਾਂ ਉਹਦੇ ਵੀ ਟੁੱਟਣ ਦੇ ਚਾਂਸ ਜ਼ਿਆਦਾ ਹੁੰਦੇ, ਜਿੰਨਾ ਜੜ੍ਹਾਂ ਜਿਹੜੀਆਂ ਨੇ ਜਿਹੜੀਆਂ ਤੁਹਾਡੀਆਂ ਖੁਰਾਕ ਖਿੱਚਣ ਵਾਲੀਆਂ ਜਿਹੜੀਆਂ ਪਤਲੀਆਂ ਜੜ੍ਹਾਂ ਨੇ, ਵਾਲ ਨੁਮਾ ਜਿਹੜੀਆਂ ਜੜ੍ਹਾਂ ਨੇ ਉਹ ਟੁੱਟਣ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਆ। ਸੋ ਪਾਣੀ ਲਾਉਣ ਤੋਂ ਬਾਅਦ ਜਦੋਂ ਉਸ ਥਾਂ ਦੇ ਉੱਤੇ ਵੱਤਰ ਹੋਵੇ ਤਾਂ ਉਸ ਤੋਂ ਬਾਅਦ ਅਸੀਂ ਬੂਟਾ ਲਾ ਕੇ ਸਾਨੂੰ ਪਤਾ ਵਾ ਕਿ ਮਿੱਟੀ ਅੱਠ ਗਈ ਹੈ ਅਤੇ ਉਸ ਤੋਂ ਬਾਅਦ ਅਸੀਂ ਥੋੜਾ ਪਾਣੀ ਉਸ ਤੋਂ ਬਾਅਦ ਦੁਬਾਰਾ ਲਾ ਸਕਦੇ ਹਾਂ ਜੀ। ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਵਾ ਬੂਟੇ ਨੂੰ ਲਗਾਉਣਾ ਆ, ਤੇ ਜੇ ਲੋੜ ਪਵੇ ਤਾਂ ਸ਼ੁਰੂ ਦੇ ਵਿੱਚ ਜੇ ਬੂਟਾ ਥੋੜਾ ਟੇਢਾ ਵਾ ਤੇ ਅਸੀਂ ਉਹਦੇ ਨਾਲ ਡੰਡੀ ਲਾ ਕੇ ਉਹਨੂੰ ਆਪਾਂ ਸਟੇਕਿੰਗ ਕਹਿ ਦਿੰਦੇ ਹਾਂ, ਡੰਡੀ ਲਾ ਕੇ ਬੂਟੇ ਨੂੰ ਆਪਾਂ ਉਹਦੇ ਨਾਲ ਬੰਨ ਕੇ ਤੇ ਉਹ ਬੂਟੇ ਨੂੰ ਸਿੱਧਾ ਵੀ ਰੱਖ ਸਕਦੇ ਹਾਂ ਜੀ। ਸੋ ਇਸ ਤਰੀਕੇ ਨਾਲ ਅਸੀਂ ਟੋਏ ਤਿਆਰ ਕਰਦੇ ਹਾਂ। ਤਾਂ ਟੋਏ ਦੇ ਵਿੱਚੋਂ ਆਪਾਂ ਟੋਏ ਤੋਂ ਬਾਅਦ ਅਸੀਂ ਜੇ ਗੱਲ ਕਰੀਏ ਤਾਂ ਉਸ ਤੋਂ ਬਾਅਦ ਹੁੰਦਾ ਬੂਟੇ। ਬੂਟੇ ਅਸੀਂ ਜਦੋਂ ਵੀ ਲੈਣੇ ਆ ਜੀ, ਇੱਕ ਗੱਲ ਦਾ ਧਿਆਨ ਰੱਖਣਾ ਕਿ ਮਿਆਰੀ ਨਰਸਰੀ ਤੋਂ ਹਮੇਸ਼ਾ ਬੂਟੇ ਲੈਣੇ ਆ। ਸਭ ਤੋਂ ਪਹਿਲੀ ਤੁਹਾਡੀ ਤਰਜੀਹ ਹੋਣੀ ਚਾਹੀਦੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਆ ਉਹਦੀਆਂ ਜਿਹੜੇ ਜਾਂ ਫਿਰ ਜਿਹੜੇ ਆਪਣਾ ਡਿਪਾਰਟਮੈਂਟ ਆਫ ਹਾਰਟੀਕਲਚਰ ਜਿਹੜਾ ਬਾਗਬਾਨੀ ਵਿਭਾਗ ਆ ਪੰਜਾਬ ਸਰਕਾਰ ਦਾ, ਉਹਨਾਂ ਤੋਂ ਅਸੀਂ ਬੂਟੇ ਲਈਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਆਪਾਂ ਗੱਲ ਕਰੀਏ ਤਾਂ ਇਹ ਸਭ ਤੋਂ ਵੱਡੀ ਸਾਡੀ ਜਿਹੜੀ ਨਰਸਰੀ ਉਹ ਲੁਧਿਆਣੇ ਵਿਖੇ ਆ ਜੀ ਯੂਨੀਵਰਸਿਟੀ ਦੇ ਵਿੱਚ। ਉੱਥੇ ਤਕਰੀਬਨ ਹਰ ਪ੍ਰਕਾਰ ਦੇ ਹੀ ਤੁਹਾਨੂੰ ਬੂਟੇ ਉੱਥੋਂ ਉਪਲਬਧ ਹੋ ਜਾਂਦੇ ਆ। ਜਿਵੇਂ ਹੁਣ ਅੱਜ ਕੱਲ੍ਹ ਜਿਵੇਂ ਸਦਾਬਹਾਰ ਬੂਟਿਆਂ ਦੀ ਲਵਾਈ ਦਾ ਸਮਾਂ ਚੱਲ ਰਿਹਾ ਵਾ ਤਾਂ ਤੁਹਾਨੂੰ ਉੱਥੇ ਨਿੰਬੂ ਜਾਤੀ ਦੇ ਕਿੰਨੂ, ਮਾਲਟਾ, ਸੰਤਰਾ, ਸੰਤਰੇ ਦੀਆਂ ਕਿਸਮਾਂ, ਮਾਲਟੇ ਦੀਆਂ ਕਿਸਮਾਂ, ਫਿਰ ਉਸ ਤੋਂ ਬਾਅਦ ਤੁਹਾਨੂੰ ਅਮਰੂਦ ਦੇ ਬੂਟੇ ਤੇ ਬਾਕੀ ਜਿਹੜੇ ਸਦਾਬਹਾਰ ਬੂਟੇ ਨੇ ਉਹਨਾਂ ਜਿਹੜੇ ਨੇ ਜਿਹਨੇ ਮਤਲਬ ਪੱਤੇ ਜਿਨ੍ਹਾਂ ਦੇ ਰਹਿੰਦੇ ਨੇ ਸਦਾ, ਉਹਨਾਂ ਨੂੰ ਤੁਸੀਂ ਉੱਥੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੇਨ ਨਰਸਰੀ ਤੋਂ ਲੈ ਸਕਦੇ ਜੋ। ਇਸ ਤੋਂ ਬਾਅਦ ਸਾਡੀ ਇੱਕ ਨਰਸਰੀ ਜਿਹੜੀ ਆ ਉਹ ਹੈਗੀ ਆ ਜੀ ਅਬੋਹਰ, ਜਿੱਥੇ ਤੁਹਾਨੂੰ ਨਿੰਬੂ ਜਾਤੀ ਦੇ ਜਾਮ ਨੂੰ ਤੇ ਹੋਰ ਜਿਹੜੀਆਂ ਕਿਸਮਾਂ ਨੇ ਕਈ ਫਲਦਾਰ ਬੂਟੇ ਉੱਥੋਂ ਮਿਲਣਗੇ। ਫਿਰ ਇਸ ਤੋਂ ਬਾਅਦ ਸਾਡੀ ਨਰਸਰੀ ਹੈਗੀ ਜੀ ਜੱਲੋਵਾਲ ਜਲੰਧਰ ਵਿਖੇ, ਜਿੱਥੇ ਨਿੰਬੂ ਜਾਤੀ ਅਤੇ ਉਸ ਦੇ ਨਾਲ ਨਾਖਾਂ ਦੇ ਜਿਹੜੇ ਉਹ ਨਾਖਾਂ ਦੇ ਜਿਹੜੇ ਬੂਟੇ ਆ ਉਹ ਸਿਆਲ ਚ ਲੱਗਦੇ ਆ ਬਟ ਉੱਥੋਂ ਉਪਲਬਧ ਹੋ ਜਾਂਦੇ ਆ ਨਾਖਾਂ, ਆੜੂ, ਅਲੂਚਾ ਤੇ ਅੰਜੀਰ। ਇਸ ਤੋਂ ਇਲਾਵਾ ਫਿਰ ਤੁਸੀਂ ਗੰਗੀਆਂ ਸਾਡੀ ਨਰਸਰੀ ਆ, ਗੁਰਦਾਸਪੁਰ ਸਾਡੀ ਨਰਸਰੀ ਆ, ਬਹਾਦਰਗੜ੍ਹ ਪਟਿਆਲੇ ਸਾਡੀ ਨਰਸਰੀ ਆ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਨੇ ਜਿੱਥੋਂ ਤੁਸੀਂ ਬੂਟੇ ਜਿਹੜੇ ਆ ਇੱਥੇ ਜਾ ਕੇ ਲੈ ਸਕਦੇ ਜੋ, ਤੇ ਬਾਅਦ ਚੋਂ ਫਿਰ ਜਿਹੜੀਆਂ ਆਪਣੇ ਡਿਪਾਰਟਮੈਂਟ ਆਫ ਹਾਰਟੀਕਲਚਰ ਆ ਜਿਹੜਾ ਆਪਣਾ ਬਾਗਬਾਨੀ ਵਿਭਾਗ ਆ ਪੰਜਾਬ ਸਰਕਾਰ ਦਾ, ਫੀਆਂ ਉੱਥੋਂ ਲੈ ਸਕਦੇ ਹੋ। ਜੇ ਕਿਤੇ ਨੌਬਤ ਆਵੇ ਵੀ ਪ੍ਰਾਈਵੇਟ ਨਰਸਰੀਜ਼ ਤੋਂ ਲੈਣ ਦੀ ਤਾਂ ਹਮੇਸ਼ਾ ਜਿਹੜੀਆਂ ਤਸਦੀਕਸ਼ੁਦਾ ਨਰਸਰੀਜ਼ ਆ, ਰਜਿਸਟਰਡ ਨਰਸਰੀਜ਼ ਆ, ਐਕਰੀਡੇਟਡ ਜਿਹੜੀਆਂ ਨਰਸਰੀਆਂ ਨੇ ਉਹਨਾਂ ਤੋਂ ਉੱਤੋਂ ਹੀ ਤੁਸੀਂ ਬੂਟੇ ਜਿਹੜੇ ਉਹ ਲੈਣੇ ਆ ਜੀ। ਸੋ ਉਸ ਤੋਂ ਬਾਅਦ ਤੁਹਾਡਾ ਜਿਹੜਾ ਬੂਟੇ ਤੁਸੀਂ ਆਪਣੇ ਲੈ ਲਏ, ਹਮੇਸ਼ਾ ਕੋਸ਼ਿਸ਼ ਕਰੋ ਕਿ 10% ਘੱਟੋ ਘੱਟ ਬੂਟੇ ਜ਼ਿਆਦਾ ਲਾਓ ਤਾਂ ਕਿ ਜਿਹੜੇ ਵੀ ਉਹਦੇ ਵਿੱਚ ਮੋਰਟੈਲਿਟੀ ਆ, ਜਿਹੜੇ ਵੀ ਨਾਗੇ ਹੋਣ ਬੂਟੇ ਮਰਨ ਦੇ ਨਾਲ ਜਿਹੜੇ ਹੁੰਦੇ ਆ ਉਹਨਾਂ ਨੂੰ ਆਪਾਂ ਨਾਲੋ ਨਾਲ ਹੀ ਭਰ ਸਕੀਏ। ਸੋ ਉਸ ਤੋਂ ਬਾਅਦ ਜਦੋਂ ਅਸੀਂ ਬੂਟਾ ਲਗਾਉਣਾ ਵਾ ਤਾਂ ਅਸੀਂ ਕੋਸ਼ਿਸ਼ ਕਰਨੀ ਆ ਕਿ ਜਿਹੜੇ ਬੂਟੇ ਆ ਜਦੋਂ ਆਪਾਂ ਲੈਣ ਜਾਈਏ ਜਾਂ ਟਰਾਲੀ ਦੇ ਉੱਪਰ ਜਾਂ ਕਿਸੇ ਵੀ ਪਿਕਅਪ
ਤੇ ਜਦੋਂ ਨਰਸਰੀ ਤੋਂ ਬਾਅਦ ਆਪਾਂ ਬੂਟੇ ਲੈ ਕੇ ਆਉਣੇ ਆ ਤਾਂ ਕਈ ਵਾਰ ਅਸੀਂ ਵੇਖਦੇ ਆ ਕਿਸਾਨ ਵੀਰ ਬੂਟੇ ਨੂੰ ਉਤੋਂ ਫੜਦੇ ਆ, ਉਤੋਂ ਫੜ ਕੇ ਤੇ ਲਮਕਾ ਜਿਵੇਂ ਬੂਟਾ ਲਮਕਦਾ ਵਾ ਉਸ ਤਰੀਕੇ ਨਾਲ ਕਈ ਵਾਰ ਲੈ ਆਉਂਦੇ ਆ, ਉਸ ਤਰ੍ਹਾਂ ਬੂਟਾ ਨਹੀਂ ਫੜਨਾ, ਬੂਟੇ ਨੂੰ ਅਸੀਂ ਹਮੇਸ਼ਾ ਗਾਚੀ ਤੋਂ ਫੜਨਾ ਵਾ ਤਾਂ ਕਿ ਉਹਦਾ ਥੱਲੇ ਵਾਲਾ ਜਿਹੜਾ ਹਿੱਸਾ ਵਾ ਉਹ ਨਾ ਹਿੱਲੇ।

0: ਉਹ ਆਪਾਂ ਜਿਹੜਾ ਵਾ ਆਪਣੀ ਜ਼ਮੀਨ ਦਾ ਲੈਵਲ ਤੇ ਉਹ ਜਿਹੜਾ ਗਾਚੀ ਦਾ ਲੈਵਲ ਹੈ ਉਹਨੂੰ ਆਪਾਂ ਸੇਮ ਰੱਖਣਾ, ਜੇ ਥੱਲੇ ਜਾਂਦਾ ਵੀ ਹੈ ਤਾਂ ਵੱਧ ਤੋਂ ਵੱਧ ਅੱਧਾ ਇੰਚ ਜਾਂ ਇੱਕ ਇੰਚ ਥੱਲੇ ਜਾਵੇ, ਉਸ ਤੋਂ ਵੱਧ ਨਾ ਜਾਵੇ, ਤਾਂ ਕਿ ਜਿੱਥੋਂ ਬੂਟੇ ਦੀ ਪਿਉਂਦ ਹੋਈ ਆ ਉਹ ਪਿਉਂਦ ਵਾਲਾ ਜਿਹੜਾ ਹਿੱਸਾ ਵਾ ਉਹ ਜ਼ਮੀਨ ਤੋਂ ਉੱਤੇ ਰਹੇ। ਸੋ ਬਾਗ ਲਾਉਣ ਤੋਂ ਬਾਅਦ ਹੁਣ ਸ਼ੁਰੂ ਹੋ ਜਾਂਦਾ ਜੀ ਕੰਮ ਆਪਾਂ ਬਾਗ ਦਾ ਸਾਂਭ ਸੰਭਾਲ ਦੀ ਗੱਲ, ਬਾਗ ਦੀ ਸਾਂਭ ਸੰਭਾਲ ਕਿੱਦਾਂ ਕਰਨੀ ਆ। ਜਦੋਂ ਆਪਾਂ ਬਾਗ ਲਾ ਲਿਆ ਤਾਂ ਸਭ ਤੋਂ ਪਹਿਲੀ ਗੱਲ ਆ ਕਿ ਜਿਹੜਾ ਉੱਥੇ ਜੜ ਮੁੱਢਿਆ, ਕਿਉਂਕਿ ਜਿਹੜਾ ਬੂਟੇ ਪਿਉਂਦ ਹੁੰਦੇ ਆ ਉਹਨਾਂ ਦੇ ਇੱਕ ਥੱਲੇ ਜੜ ਮੁੱਢ ਹੁੰਦਾ ਜਿਹਦੇ ਉੱਪਰ ਅੱਖ ਚੜਾ ਕੇ ਅਸੀਂ ਜਿਹੜੀ ਆ ਪਿਉਂਦ ਕਰਦੇ ਆ, ਠੀਕ ਆ, ਭਾਵੇਂ ਉਹ ਬਡਿੰਗ ਕਰ ਲਈਏ ਭਾਵੇਂ ਉਹ ਗ੍ਰਾਫਟਿੰਗ ਕਰ ਲਈਏ, ਉਹਦੇ ਤੋਂ ਕੀ ਹੁੰਦਾ ਵਾ ਵੀ ਕੁਝ ਖਾਸ ਕਰਕੇ ਜਿਵੇਂ ਨਿੰਬੂ ਜਾਤੀ ਦੇ ਫਲ ਆ ਜਿਹੜਾ ਥੱਲਿਓਂ ਜੜ ਮੁੱਢਿਆ ਜਿਹਨੂੰ ਆਪਾਂ ਰੂਟ ਸਟੋਕ ਕਹਿ ਦਿੰਦੇ ਹਾਂ ਉਹ ਫਟਾਰਾ ਲੈਂਦਾ ਜੀ ਕਈ ਵਾਰ, ਉਹਦੀਆਂ ਜਿਹੜੀਆਂ ਅੱਖਾਂ ਨੇ ਉਹ ਕਈ ਵਾਰ ਫੁੱਟਦੀਆਂ। ਸੋ ਬਾਗ ਲਾਉਣ ਤੋਂ ਬਾਅਦ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਬਾਗ ਦੇ ਵਿੱਚ ਫੇਰਾ ਰੱਖਣਾ, ਜਿਹੜੀ ਖੱਟੀ ਜਾਂ ਜਿਹੜਾ ਵੀ ਰੂਟ ਸਟੋਕ ਉਹਦੇ ਥੱਲਿਓਂ ਨਿਕਲਦਾ ਵਾ ਉਹਨੂੰ ਜੜ ਮੁੱਢ ਜਿਹੜਾ ਵੀ ਨਿਕਲਦਾ ਉਹਨੂੰ ਨਾਲੋ ਨਾਲ ਹੀ ਝਾੜ ਦੇਣਾ। ਜਿਹੜੀ ਉਹਦੀ ਤਾਜ਼ਾ ਫਟਾਰ ਹੋਊਗੀ ਇੱਕ ਦੋ ਦਿਨਾਂ ਦੀ ਉਹਨੂੰ ਅਸੀਂ ਉਂਗਲ ਵੀ ਲਾਵਾਂਗੇ ਆਰਾਮ ਨਾਲ ਉਹਦੇ ਝੜ ਜਾਣਾ ਹੈ ਜੀ। ਪਰ ਜੇ ਉਹਨੂੰ ਆਪਾਂ ਨਹੀਂ, ਕਿਉਂਕਿ ਜੜ ਮੁੱਢ ਦਾ ਵਾਧਾ ਹਮੇਸ਼ਾ ਜ਼ਿਆਦਾ ਤੇਜ਼ ਹੁੰਦਾ ਵਾ ਜੀ, ਜੇ ਆਪਾਂ ਉਹਨਾਂ ਨੂੰ ਛੱਡ ਦੇਵਾਂਗੇ ਉਹਨੇ ਅਸਲੀ ਬੂਟੇ ਨੂੰ ਨੱਪ ਲੈਣਾ, ਜਿਹੜਾ ਪਿਉਂਦ ਵਾਲਾ ਹਿੱਸਾ ਉਹਨੂੰ ਉਹਨੇ ਨੱਪ ਲੈਣਾ ਤੇ ਉਹ ਜਿਹੜੀ ਜੜ ਮੁੱਢਿਆ ਉਹਨੇ ਬਹੁਤ ਜ਼ਿਆਦਾ ਵਾਧਾ ਲੈ ਜਾਣਾ ਤੇ ਬਾਅਦ ਚ ਸਾਨੂੰ ਪਤਾ ਲੱਗਣਾ ਕਿ ਇਹ ਬੂਟਾ ਜਿਹੜਾ ਵਾ ਇਹ ਜਿਹੜਾ ਖਰਾਬ ਹੋ ਗਿਆ ਸਾਡਾ, ਇਹ ਤੇ ਸਿਰਫ ਜੜ ਮੁੱਢ ਰਹਿ ਗਈ ਹੈ। ਸੋ ਇਸ ਚੀਜ਼ ਦਾ ਜ਼ਰੂਰ ਧਿਆਨ ਲਗਾਤਾਰ ਫੇਰਾ ਰੱਖਣਾ ਵਾ ਆਪਣੀ ਜਦੋਂ ਬਾਗ ਨਵੇਂ ਬਾਗਾਂ ਦੀ ਆਪਾਂ ਸਾਂਭ ਸੰਭਾਲ ਦੀ ਗੱਲ ਕਰਦੇ ਹਾਂ ਤਾਂ ਇਹ ਬਹੁਤ ਹੀ ਪ੍ਰਮੁੱਖ ਤੁਸੀਂ ਕਹਿ ਲਓ ਕਿ ਚੀਜ਼ ਹੈ ਕਿ ਅਸੀਂ ਹਮੇਸ਼ਾ ਵੇਖਣਾ ਕਿ ਕੋਈ ਜੜ ਮੁੱਢ ਫਟਾਰ ਜਿਹੜੀ ਆ ਉਹ ਉੱਪਰ ਨਾ ਵਧੇ। ਉਸ ਤੋਂ ਬਾਅਦ ਅਸੀਂ ਜਦੋਂ ਪਾਣੀ ਲਾਉਣਾ ਵਾ ਅਸੀਂ ਕਈ ਵਾਰ ਕੀ ਕਰਦੇ ਹਾਂ ਕਿ ਅਸੀਂ ਖੁੱਲਾ ਪਾਣੀ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਪਾਣੀ ਲਾਵਾਂ। ਵੱਧ ਤੋਂ ਵੱਧ ਪਾਣੀ ਲਾਉਣ ਦੇ ਨਾਲ ਇੱਕ ਸਿੰਪਲ ਗੱਲ ਹੈ ਕਿ ਜੇ ਕੋਈ ਬੂਟਾ ਇੱਥੇ ਖਰਾਬ ਹੋਇਆ, ਕਿਸੇ ਨੂੰ ਉੱਲੀ ਦੀ ਪ੍ਰੋਬਲਮ ਜਾਂ ਕੋਈ ਪ੍ਰੋਬਲਮ ਹੋਈ ਤਾਂ ਜਿਹੜਾ ਫਲੱਡ ਦੇ ਤਰੀਕੇ ਨਾਲ ਜਾਂ ਖੁੱਲਾ ਪਾਣੀ ਲੱਗਾ ਉਹਨੇ ਕੀ ਕਰਨਾ, ਉਹ ਬਿਮਾਰੀ ਨੂੰ ਦੂਜੇ ਬੂਟਿਆਂ ਤੱਕ ਵੀ ਲੈ ਕੇ ਜਾਣਾ। ਜਿੱਥੇ ਤੇ ਸਪਾਰਸ਼ ਹੋਈ ਆ ਡ੍ਰਿਪ ਇਰੀਗੇਸ਼ਨ ਉਹ ਤੇ ਠੀਕ ਹੈ ਜੀ, ਤੁਸੀਂ ਡ੍ਰਿਪ ਲਾ ਲਓ, ਅਦਰਵਾਈਜ਼ ਬੂਟਿਆਂ ਦੀਆਂ ਲਾਈਨਾਂ ਦੇ ਵਿੱਚ ਖੇੜਾਂ ਪਾ ਕੇ ਇਕੱਲੇ ਇਕੱਲੇ ਬੂਟੇ ਨੂੰ ਜਿਵੇਂ ਬੇਸਿਨ ਸਿਸਟਮ ਹੈ ਉਸ ਤਰੀਕੇ ਦੇ ਨਾਲ ਅਸੀਂ ਇਹਨਾਂ ਬੂਟਿਆਂ ਨੂੰ ਪਾਣੀ ਲਗਾ ਸਕਦੇ ਹਾਂ ਜਾਂ ਦੋ ਤਿੰਨ ਬੂਟਿਆਂ ਦਾ ਗਰੁੱਪ ਬਣਾ ਕੇ ਚੈੱਕ ਬਣਾ ਕੇ ਉਹਦੇ ਵਿੱਚ ਅਸੀਂ ਪਾਣੀ ਲਗਾ ਸਕਦੇ ਹਾਂ। ਸੋ ਜ਼ਿਆਦਾਤਰ ਜਿਹੜੇ ਸਾਡੇ ਬੂਟੇ ਆ ਉਹਨਾਂ ਦੇ ਵਿੱਚ ਬਾਅਦ ਚੋਂ ਅਸੀਂ ਜਿਹੜਾ ਢੇਰ ਪਾਉਣਾ ਹੁੰਦਾ ਜੀ ਉਹ ਅਸੀਂ ਦਸੰਬਰ ਦੇ ਮਹੀਨੇ ਦੇ ਵਿੱਚ ਪਾਉਂਦੇ ਹਾਂ। ਉਸ ਜਗ੍ਹਾ ਉਸ ਟਾਈਮ ਤੇ ਵੀ ਅਸੀਂ ਇਹ ਚੀਜ਼ ਦਾ ਧਿਆਨ ਰੱਖਣਾ ਕਿ ਜਦੋਂ ਵੀ ਅਸੀਂ ਢੇਰ ਪਾਉਣਾ ਬੂਟੇ ਦੇ ਬਿਲਕੁਲ ਮੁੱਢ ਦੇ ਵਿੱਚ ਨਹੀਂ ਪਾਉਣਾ, ਅਸੀਂ ਉੱਤੋਂ ਵਿੱਥ ਛੱਡ ਕੇ ਪਾਉਣਾ ਕਿਉਂਕਿ ਜਿਹੜੀਆਂ ਸਾਡੀਆਂ ਖੁਰਾਕੀ ਤੇ ਜਿਹੜੀਆਂ ਜੜਾਂ ਨੇ ਉਹ ਸਾਈਡਾਂ ਨੂੰ ਫੈਲਣ, ਜਦੋਂ ਸਾਈਡਾਂ ਨੂੰ ਫੈਲਣਗੀਆਂ ਉਸ ਜਗ੍ਹਾ ਦੇ ਉੱਪਰ ਉਹਨਾਂ ਨੇ ਆਪੇ ਫੀਡ ਕਰਨਾ ਜੀ, ਠੀਕ ਹੈ। ਸੋ ਉਸ ਤੋਂ ਬਾਅਦ ਕੁਝ ਪ੍ਰੋਬਲਮਸ ਆਉਂਦੀਆਂ ਨੇ ਬਾਗ ਲਾਉਣ ਤੋਂ ਬਾਅਦ, ਉਹ ਇਹ ਨੇ ਕਿ ਜੀ ਜਿਵੇਂ ਅਸੀਂ ਬਾਗ ਨੂੰ ਵਾਹੁੰਦੇ ਹਾਂ ਜਾਂ ਵਿੱਚ ਕੋਈ ਵੀ ਕੰਮ ਕਰਦੇ ਹਾਂ ਤਾਂ ਉੱਥੇ ਕਈ ਵਾਰ ਕੀ ਹੁੰਦਾ ਵਾ ਕਿ ਅਸੀਂ ਥੋੜੀ ਸੋਚਦੇ ਹਾਂ ਕਿ ਜੇ ਕੱਟ ਲੱਗ ਵੀ ਗਿਆ ਬੂਟੇ ਦੇ ਜਾਂ ਛਿੱਲਿਆ ਵੀ ਗਿਆ ਤਾਂ ਕੋਈ ਗੱਲ ਨਹੀਂ, ਪਰ ਉਹ ਹੁੰਦਾ ਇੱਦਾਂ ਵੀ ਜਿੱਥੇ ਕੱਟ ਲੱਗ ਗਿਆ ਜਿੱਥੋਂ ਬੂਟਾ ਛਿੱਲਿਆ ਗਿਆ ਉੱਥੇ ਉੱਲੀ ਰੋਗ ਆਉਣ ਦੇ ਚਾਂਸ ਬਹੁਤ ਵੱਧ ਜਾਂਦੇ ਆ। ਸੋ ਅਸੀਂ ਕੋਸ਼ਿਸ਼ ਕਰਨੀ ਆ ਕਿ ਪਹਿਲਾਂ ਤੇ ਕੱਟ ਨਾ ਲੱਗੇ, ਪਰ ਫਿਰ ਵੀ ਜੇ ਕੱਟ ਲੱਗ ਜਾਂਦਾ ਤਾਂ ਕਈ ਤਰੀਕੇ ਦੇ ਸਾਡੇ ਕੋਲ ਆਉਂਦੀ ਹੈ, ਮਤਲਬ ਕੱਟ ਦੇ ਉੱਪਰ ਲਾਉਣ ਵਾਸਤੇ ਅਸੀਂ ਜਿਵੇਂ ਵੋਨ ਡਿਸਇਨਫੈਕਟੈਂਟ ਹੈ ਸਾਡੇ, ਅਸੀਂ ਉਹ ਲਾ ਸਕਦੇ ਹਾਂ, ਬੋਰੋ ਪੇਸਟ ਆਪਾਂ ਲਾ ਸਕਦੇ ਹਾਂ ਜਿਹਦੇ ਵਿੱਚ ਆਪਾਂ ਨੀਲਾ ਥੋਥਾ ਤੇ ਕਲੀ ਜਿਹੜੀ ਆ ਦੋਵਾਂ ਨੂੰ 15-15 ਲੀਟਰ ਪਾਣੀ ਚ ਆਪਾਂ ਘੋਲਣ ਤੋਂ ਬਾਅਦ, ਠੀਕ ਹੈ, ਨੀਲਾ ਥੋਥਾ ਆਪਾਂ 2 ਕਿਲੋ ਤੇ ਕਲੀ ਜਿਹੜੀ ਆ 3 ਕਿਲੋ, ਇਹਨਾਂ ਨੂੰ 15-15 ਲੀਟਰ ਦੋਵਾਂ ਨੂੰ ਵੱਖਰੇ ਘੋਲ ਕੇ ਜਿਹੜੀ ਇਹਦੀ ਪੇਸਟ ਬਣਾਉਂਦੇ ਹਾਂ, ਜਿਹਦੇ ਉੱਪਰ ਆਪਾਂ ਬਾਅਦ ਚੋਂ ਬੋਰੋ ਪੇਂਟ ਲਾ ਦਿੰਦੇ ਹਾਂ। ਬੋਰੋ ਪੇਂਟ ਅਸੀਂ ਆਮ ਤੌਰ ਤੇ 1 ਕਿਲੋ ਜਿਹੜਾ ਨੀਲਾ ਥੋਥਾ ਵਾ ਉਹਨੂੰ ਗਰਮ ਕਰਕੇ ਤੇ ਨਾਲ ਉਹਦੇ 2 ਕਿਲੋ ਚੂਨਾ ਇਹਨੂੰ ਅਲਸੀ ਦੇ ਤੇਲ ਦੇ ਵਿੱਚ ਮਿਕਸ ਕਰਦੇ ਹਾਂ ਜੀ, ਠੀਕ ਹੈ, ਨੀਲੇ ਥੋਥੇ ਨੂੰ ਅਸੀਂ ਚੰਗੀ ਤਰ੍ਹਾਂ ਤਵੇ ਦੇ ਉੱਤੇ ਖਿੱਲ ਕਰਕੇ ਤੇ ਫਿਰ ਇਹਨੂੰ ਆਪਾਂ ਮਿਕਸ ਕਰਦੇ ਹਾਂ ਤਿੰਨਾਂ ਚੀਜ਼ਾਂ ਨੂੰ, ਤੇ ਉਸ ਤੋਂ ਬਾਅਦ ਇਹਨੂੰ ਉਹਦੇ ਉੱਪਰ ਲਾ ਦਿੰਦੇ ਹਾਂ। ਇਹਦੇ ਨਾਲ ਕੀ ਹੈ ਕਿ ਜਿਹੜੀ ਸਲਾਬ ਹੈ ਜਾਂ ਪਾਣੀ ਆ ਉਹ ਇਹਦੇ ਥਰੂ ਅੰਦਰ ਵੀ ਨਹੀਂ ਜਾ ਸਕਦਾ ਤੇ ਇਹਨੂੰ ਆਪਾਂ ਰੱਖ ਵੀ ਸਕਦੇ ਹਾਂ ਵੀ ਜੇ ਲੋੜ ਪਵੇ ਤਾਂ ਦੁਬਾਰਾ ਫਿਰ ਵਰਤ ਸਕਦੇ ਹਾਂ।
1: ਪਟਵਾਰੀ ਸਾਹਿਬ ਕੱਲ ਦੇ ਪ੍ਰੋਗਰਾਮਾਂ ਦਾ ਵੇਰਵਾ ਵੀ ਦੇ ਦਿਓ ਜੀ।
2: ਜੀ ਬਲ ਸਾਹਿਬ, ਤੜਕੇ 6:30 ਵਜੇ ਖੇਤੀਬਾੜੀ ਪ੍ਰੋਗਰਾਮ ਚ ਸ਼ਹਿਦ ਮੱਖੀਆਂ ਦੀ ਦੇਖਭਾਲ ਬਾਰੇ ਜਾਣਕਾਰੀ ਦਿਆਂ
1: ਜੀ।
2: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਚ ਹਾੜੀ ਦੀਆਂ ਤੇਲ ਬੀਜ ਫਸਲਾਂ,
1: ਅੱਛਾ ਜੀ,
2: ਇਹਦੇ ਬਾਰੇ ਜਾਣਕਾਰੀ ਦਿਆਂ,
1: ਠੀਕ ਹੈ ਜੀ।
2: ਇਸ ਤੋਂ ਇਲਾਵਾ ਕੰਮ ਦੀਆਂ ਗੱਲਾਂ ਗੀਤ ਸੰਗੀਤ ਵੀ ਸੁਣਾਇਆ ਜਾਏਗਾ,
1: ਠੀਕ ਹੈ ਜੀ।
2: ਹੈ ਜੀ, ਤੇ ਮੌਸਮ ਦੀ ਤਾਂ ਕੋਈ ਖਾਸ ਜਾਣਕਾਰੀ, ਮੌਸਮ ਦੀ ਤਾਂ ਕੋਈ ਖਾਸ ਚੇਤਾਵਨੀ ਨਹੀਂ ਹੈ,
1: ਠੀਕ ਹੈ ਜੀ।
2: ਆਪਾਂ ਚਲੀਏ ਜੀ।
1: ਜੀ,
2: ਜੈ ਹਿੰਦ।

0: ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ।
1: ਕਾਰਿਆਲੀ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
2: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
1: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਕੀ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆ ਸੁਣਦੇ ਹਾਂ ਸਪਾਂਸਰ ਪ੍ਰੋਗਰਾਮ ਕਿਸਾਨ ਵਾਣੀ।

ਤੁਸੀਂ ਸੁਣਿਆ ਗਿਆ ਗੀਤ ਫਿਲਮ ਸ਼ੋਰ ਸੇ, ਆਵਾਜ਼ ਹੈ ਲਤਾ ਮੰਗੇਸ਼ਕਰ ਔਰ ਮੁਕੇਸ਼ ਕੀ, ਸੰਗੀਤ ਦਿਆ ਹੈ ਲਕਸ਼ਮੀਕਾਂਤ ਪਿਆਰੇ ਲਾਲ ਨੇ ਔਰ ਗੀਤਕਾਰ ਹੈ ਸੰਤੋਸ਼ ਆਨੰਦ।

ব্যাপার হর হর হর হর আগম আগাধ বোধ অপরম্পর পুরখ অপারি জনক কৃপা করে জগ জীবন জন নানক পাদ সবারি হর হর আগম আগাধ বোধ অপরম্পর পরখ অপারি জনক কৃপা করো জগ জীবন জন নানক পাদ সবারি ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮੁਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੇ ਹਮ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੀ

ਹੋਈ ਸਤਿਗੁਰੂ ਬਿਠੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨਕਾ ਉਪਦੇਸ਼ ਗਿਆਨ ਅੰਜਨ ਦੀ ਇਨੀ ਨੇਤਰੀ ਜੰਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵੰਜਾਰਿਆ ਸਤਿਗੁਰੂ ਬਾਬੋ ਇਥਾ ਵਿਰਲਾ ਕਿੰਨਾ ਵਿਚਾਰਿਆ ਕਿਰਪਾ ਪਾਰ ਉਤਾਰਿਆ ਕਿਰਪਾ ਪਾਰ

0: ਰੌਣੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਤੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਲਦੇ ਰਹੇ ਭੇੜਿਆ ਕੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦਿਸਿਆ ਕਰਾ ਡਰਾਵਣਾ ਕਰ ਉਗਣ ਪਛੋਤਾਵਣਾ ਕਰ ਰੋਗਣ ਪਛੋਤਾਵਣਾ
1: ਰਾਮ ਕਲੀ ਮਹੱਲਾ ਤੀਜਾ ਆਨੰਦ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ